0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਸ਼ਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403 400

0: 435 ਹੋਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ, ਜੁਲਾਈ ਮਹੀਨੇ ਦੀ 16 ਤਰੀਕ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਹਮੇਸ਼ਾ ਦੀ ਤਰ੍ਹਾਂ ਖਬਰਾਂ ਅਤੇ ਨਾਲ ਹੋਰ ਜਾਣਕਾਰੀ ਪੇਸ਼ ਕਰਾਂਗੇ ਜੀ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ ਕੈਲਗਰੀ ਦੇ ਵਿੱਚ ਤਕਰੀਬਨ 26-27 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਵੀ 27 ਡਿਗਰੀ ਅਤੇ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ ਅਤੇ ਥੰਡਰ ਸਟੋਰਮ ਵੀ ਹੋ ਸਕਦੇ ਨੇ। ਅੱਜ ਵੀ ਕਈ ਜਗ੍ਹਾ 'ਤੇ ਚਾਂਸਿਸ ਹੈਗੇ ਨੇ ਜੀ। ਉਸ ਤੋਂ ਬਾਅਦ ਸਨਿਚਰਵਾਰ ਨੂੰ ਕਾਫੀ ਗਰਮ ਦਿਨ ਰਹੇਗਾ ਅਤੇ 32 ਡਿਗਰੀ ਸੈਲਸੀਅਸ ਰਹੇਗਾ ਜੀ ਟੈਂਪਰੇਚਰ, ਅਤੇ ਐਤਵਾਰ ਨੂੰ 27 ਡਿਗਰੀ। ਸੋ ਆਉਣ ਵਾਲੇ ਦਿਨ ਕਾਫੀ ਗਰਮ ਮੌਸਮ ਰਹਿ ਸਕਦਾ ਹੈ ਅਤੇ ਥੰਡਰ ਸਟੋਰਮ ਦੀ ਚੇਤਾਵਨੀ ਵੀ ਹੈ ਜੀ। ਰੇਡੀਓ ਸਰਸੰਗਮ 94.7 FM ਤੇ ਜੀ ਸਾਡੇ ਅੱਜ ਦੇ ਬਾਕੀ

ਦੇ ਪ੍ਰੋਗਰਾਮਾਂ ਵਿੱਚ 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ ਅਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਅਸੀਂ ਪੇਸ਼ ਕਰਾਂਗੇ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ, ਜਰਾ ਉਹਨਾਂ 'ਤੇ ਝਾਤ ਪਾ ਲਈਏ। ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜੰਗਲੀ ਅੱਗਾਂ ਨੇ ਕਾਫੀ ਨੁਕਸਾਨ ਕੀਤਾ। ਓਨਟੇਰੀਓ ਅਤੇ ਬੀ ਸੀ ਵਿੱਚ ਖਾਸ ਤੌਰ 'ਤੇ ਬਹੁਤ ਸਾਰੀਆਂ ਜਗ੍ਹਾ 'ਤੇ ਨੁਕਸਾਨ ਹੋਇਆ ਅਤੇ ਘਰ ਵੀ ਖਾਲੀ ਕਰਵਾਏ ਗਏ ਨੇ। ਐਡਮਿੰਟਨ ਦੇ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਅੱਗ ਵਿੱਚ ਮਾਰੇ ਗਏ ਦੋ ਬਜ਼ੁਰਗਾਂ ਦੀ ਪਛਾਣ ਪੰਜਾਬੀ ਜੋੜੇ ਵਜੋਂ ਹੋਈ ਹੈ। ਇਸ ਗੱਲ 'ਤੇ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡਾ ਦੀਆਂ ਹੀ ਬਣੀਆਂ ਆਰਮਰਡ ਵਹੀਕਲਸ ਗੱਡੀਆਂ ਖਰੀਦਣ ਲਈ $2 ਬਿਲੀਅਨ ਜਿਹੜੇ ਨੇ ਰਾਖਵੇਂ ਰੱਖੇ ਜਾ ਰਹੇ ਨੇ। ਫੌਜ ਵਾਸਤੇ ਗੱਡੀਆਂ ਖਰੀਦੀਆਂ ਜਾਣਗੀਆਂ। ਮਾਰਕ ਕਾਰਨੀ ਲਗਾਤਾਰ ਫੌਜ ਵਾਸਤੇ ਬਹੁਤ ਸਾਰੀ ਸ਼ੋਪਿੰਗ ਕਰ ਰਹੇ ਨੇ। ਆਰ ਬੀ ਸੀ ਦੀ ਇੱਕ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਦੇ ਸਹੀ ਹੋਣ ਲਈ ਅਜੇ ਲੰਬਾ ਸਮਾਂ ਹੈ, ਲੰਬੀ ਰੋਡ ਹੈ, ਲੌਂਗ ਰੋਡ ਅਹੈਡ। ਹੋਰ ਖਬਰਾਂ ਦੇ ਵਿੱਚ 70% ਕੈਨੇਡੀਅਨਾਂ ਦਾ ਕਹਿਣਾ ਹੈ ਕਿ ਇੱਥੇ ਲੋਕਾਂ ਕੋਲੋਂ ਉਗਰਾਹੇ ਜਾਂਦੇ ਟੈਕਸ ਸਾਡੇ ਸਟੈਂਡਰਡ ਆਫ ਲਿਵਿੰਗ ਨੂੰ ਖਰਾਬ ਕਰ ਰਹੇ ਨੇ। ਹੋਰ ਖਬਰਾਂ ਦੇ ਵਿੱਚ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 8 ਲੱਖ ਲੋਕਾਂ ਨੇ $100 ਰਿਬੇਟ ਲੈਣ ਲਈ ਅਪਲਾਈ ਕਰ ਦਿੱਤਾ ਹੈ। ਕਾਫੀ ਸਾਰੀਆਂ ਖਬਰਾਂ ਹੋਰ ਨੇ ਜਿਸ ਵਿੱਚ ਕੁਛ ਇੰਟਰਸਟਿੰਗ ਖਬਰਾਂ ਵੀ ਹੋਣਗੀਆਂ ਅਤੇ ਇੱਕ ਫਰੌਡ ਜੋ ਇੱਕ ਬਜ਼ੁਰਗ ਔਰਤ ਨਾਲ ਹੋਇਆ, ਜੋ ਉਸਨੇ ਇੱਕ ਵੀਡੀਓ ਦੇਖੀ ਸੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ, ਜੋ ਕਿ ਡੀਪ ਫੇਕ ਨਾਲ ਨਕਲੀ ਵੀਡੀਓ ਸੀ, ਉਹ AI ਨਾਲ ਬਣਾਈ ਗਈ, ਅਤੇ ਉਸਨੇ ਕਿਵੇਂ 9 ਲੱਖ ਦੇ ਲਾਗੇ ਜਿਹੜਾ ਸੀ ਨੁਕਸਾਨ ਕਰਵਾ ਲਿਆ 86 ਸਾਲਾਂ ਦੀ ਔਰਤ ਨੇ। ਇਹਦੇ ਬਾਰੇ ਚਰਚਾ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਰੀਆਂ ਖਬਰਾਂ 'ਤੇ ਅਸੀਂ ਚਰਚਾ ਕਰਾਂਗੇ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਅਗਰ ਤੁਹਾਨੂੰ ਘਰ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਲਈ ਹੈਲਪ ਦੀ ਲੋੜ ਹੈ ਤਾਂ ਸਰਕਾਰੀ ਖਰਚੇ 'ਤੇ ਕੰਮ YYC ਹੋਮ ਕੇਅਰ ਕੰਪਨੀ ਕਰੇਗੀ। ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 825-760-9983 ਹੈ, 8257600983। ਓਐਸਐਸ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਾਈਜ਼ ਏਰੀਆ ਦੇ ਵਿੱਚ ਆ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। 6 ਦਿਨ ਖੁੱਲ੍ਹਦਾ ਹਫ਼ਤੇ ਦੇ, 587-617-4496 ਇਹਨਾਂ ਦਾ ਫੋਨ ਨੰਬਰ ਹੈ। ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਅਤੇ ਇਹਨਾਂ ਕੋਲ ਐਕਸਪਰਟ ਡਾਕਟਰ ਨੇ, ਓਐਸਐਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6657 'ਤੇ। ਵਧੀਆ ਡੀਲ ਆਪ ਜੀ ਨੂੰ ਬਣਾ ਕੇ ਦੇ ਸਕਦੇ ਨੇ ਜੀ ਗੌਰਵ ਸ਼ਰਮਾ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500, 403-404-3500, ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਅਤੇ ਸਵੇਰੇ ਬ੍ਰੇਕਫਾਸਟ ਜੋ ਲੱਗਦਾ ਹੈ ਜੀ 4 ਵਜੇ ਤੱਕ ਉਹ ਚੱਲਦਾ ਅਤੇ 40 ਤੋਂ ਬਾਅਦ ਉਸ ਵਿੱਚ ਆਈਟਮਾਂ ਹੁੰਦੀਆਂ ਨੇ ਅਤੇ ਬਹੁਤ ਵਧੀਆ ਵੈਜ ਨੌਨ ਵੈਜ ਇਹਨਾਂ ਦਾ ਫੂਡ ਹੈ ਜੀ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਅਤੇ ਪ੍ਰਾਈਵੇਟ ਡਾਈਨਿੰਗ 40 ਗੈਸਟ ਜਿਹੜੇ ਨੇ ਜੀ ਇੱਥੇ ਕਰ ਸਕਦੇ ਨੇ। ਸਿਟੀ ਸਕੇਪ ਲੈਂਡਿੰਗ ਦੇ ਵਿੱਚ ਲੋਕੇਟਡ ਹੈ। ਫੋਨ ਹੈ 403-936-7777, 403-936-7777। ਇਸ ਤੋਂ ਇਲਾਵਾ ਜੀ ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਵਿੱਚ, ਪਿਕਸਲ ਫੋਟੋ ਸਟੂਡੀਓ ਜਿੱਥੋਂ ਕਿ ਤੁਸੀਂ ਪਾਸਪੋਰ�ਟ ਫੋਟੋ ਸਿਰਫ $7 ਦੇ ਵਿੱਚ ਬਣਵਾ ਸਕਦੇ ਹੋ। ਫੋਨ ਨੰਬਰ ਹੈ 403-947-0060, 403-947-0060, ਪਿਕਸਲ ਫੋਟੋ ਸਟੂਡੀਓ। ਬੱਚਿਆਂ ਦੀਆਂ ਫੋਟੋ,
ਫੈਮਿਲੀ

ਪੋਰਟਰੇਟਸ, ਇਹ ਵੀ ਉਹਨਾਂ ਕੋਲੋਂ ਤੁਸੀਂ ਲੈ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਤੋਂ ਜੀ। ਅਤੇ ਆਓ ਹੁਣ ਜਿਹੜੀਆਂ ਖਬਰਾਂ ਮੈਂ ਸੰਖੇਪ ਦੇ ਵਿੱਚ ਆਪ ਜੀ ਨਾਲ ਸਾਂਝੀਆਂ ਕੀਤੀਆਂ ਸੀ ਉਹਨਾਂ 'ਤੇ ਵਿਸਥਾਰ ਨਾਲ ਚਰਚਾ ਕਰਦੇ ਹਾਂ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਮਾਰਕੀਟ ਦੀ ਖਬਰ ਸਾਰ ਲੈਂਦੇ ਹਾਂ, ਕੱਚੇ ਤੇਲ ਦੀਆਂ ਕੀਮਤਾਂ। ਅੱਜ WTI ਜੋ ਕਰੂਡ ਆਇਲ ਹੈ, ਵੈਸਟ ਟੈਕਸਸ ਇੰਟਰਮੀਡੀਏਟ, ਉਸ ਦੀ ਕੀਮਤ ਥੋੜ੍ਹੀ ਘਟੀ ਹੈ ਅਤੇ $78 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ 84-85 ਦੇ ਲਾਗੇ, 84-85 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਜੀ। ਸੋ ਥੋੜ੍ਹੀ ਜਿਹਾ ਡਾਊਨ ਨੇ ਕੀਮਤਾਂ ਕੱਲ੍ਹ ਨਾਲੋਂ। ਇਸ ਤੋਂ ਇਲਾਵਾ ਇੱਕ ਅਮਰੀਕਨ ਦੇ ਅੱਜ ਤੁਹਾਨੂੰ $1.40 ਕੈਨੇਡੀਅਨ ਮਿਲ ਸਕਦੇ ਨੇ, $1.40। ਇਹਦੇ ਉਲਟ ਜੇ ਤੁਹਾਡੇ ਕੋਲ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ 71 ਸੈਂਟ ਅਮਰੀਕਾ ਦੇ, 71 ਸੈਂਟਸ ਅਮਰੀਕਾ ਦੇ ਜਿਹੜੇ ਨੇ ਜੀ ਉਹ ਮਿਲ ਜਾਣਗੇ। ਜੇ ਇੰਡੀਅਨ ਕਰੰਸੀ ਦੇ ਮੁਕਾਬਲੇ ਦੇਖਿਆ ਜਾਵੇ ਤਾਂ US ਡਾਲਰ ਦੇ 96 ਰੁਪਏ 38 ਪੈਸੇ, ਇੱਕ ਅਮਰੀਕਨ ਡਾਲਰ ਦੇ 96 ਰੁਪੀਜ਼ 38 ਪੈਸੇ ਅਤੇ ਇੱਕ ਕੈਨੇਡੀਅਨ ਡਾਲਰ ਦੇ 68 ਰੁਪਏ 59 ਪੈਸੇ, 68 ਰੁਪੀਜ਼ 59 ਸੈਂਟਸ ਸੈਂਟ ਨੇ ਜੀ, ਪੈਸੇ ਜਿਹੜੇ ਨੇ ਜੀ ਉਹ ਤੁਹਾਨੂੰ ਮਿਲ ਜਾਣਗੇ 59 ਪੈਸੇ ਨਾਲ, ਸੈਂਟ 'ਤੇ ਬਹੁਤ ਹੋਰ ਜ਼ਿਆਦਾ ਹੋ ਜਾਣਾ। ਸੋ ਇਹ ਮਾਰਕੀਟ ਹੈ। ਅਤੇ ਅੱਗੇ ਹੁਣ ਚੱਲਦੇ ਹਾਂ ਜੀ ਕਿ ਅਸੀਂ ਗੱਲਬਾਤ ਕਰਦੇ ਹਾਂ ਕਿ ਜੰਗਲੀ ਅੱਗਾਂ ਜਿਹੜੀਆਂ ਨੇ ਉਹਨਾਂ ਨੇ ਕਿਵੇਂ ਨੁਕਸਾਨ ਕੀਤਾ ਹੈ ਅਤੇ ਇਸ ਦਾ ਅਸਰ ਦੂਰ ਦੂਰ ਤੱਕ ਜਿਹੜਾ ਹੈ ਉਹ ਦੇਖਿਆ ਗਿਆ ਹੈ। ਕੈਨੇਡੀਅਨ ਵਾਈਲਡ ਫਾਇਰਸ ਦਾ ਅਸਰ ਜਿਹੜਾ ਜੀ, ਬੈਡ ਕੁਆਲਿਟੀ ਏਅਰ ਵੀ ਇਹ ਰਿਸਕ ਹੋ ਰਹੀ ਹੈ ਅਤੇ ਇਹਦੇ ਬਾਰੇ ਅਸੀਂ ਇਹ ਖਬਰ ਜਿਹੜੀ ਹੈ ਪਹਿਲਾਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਕਿ ਨੌਰਦਰਨ ਓਨਟੇਰੀਓ ਦੇ ਵਿੱਚ 180 ਜਗ੍ਹਾ 'ਤੇ ਜਿਹੜੀ ਜੰਗਲੀ ਅੱਗ ਹੈ ਇਸ ਵੇਲੇ ਰਿਪੋਰਟ ਕੀਤੀ ਜਾ ਰਹੀ ਹੈ ਅਤੇ ਪੂਰੇ ਕੈਨੇਡਾ ਦੇ ਵਿੱਚ 850 ਤੋਂ ਵੱਧ ਜਗ੍ਹਾ 'ਤੇ ਜੰਗਲੀ ਅੱਗਾਂ ਰਿਪੋਰਟ ਕੀਤੀਆਂ ਜਾ ਰਹੀਆਂ ਨੇ। ਔਰ ਨੌਰਦਰਨ ਓਨਟੇਰੀਓ ਦੇ ਵਿੱਚ ਕਈ ਬਿਲਡਿੰਗਾਂ, ਕਈ ਇਮਾਰਤਾਂ ਜਿਹੜੀਆਂ ਨੇ ਉਹ ਇਸ ਜੰਗਲੀ ਅੱਗ ਨੇ ਉਹ ਬਿਲਕੁਲ ਸੜ ਕੇ ਸੁਆਹ ਕਰ ਦਿੱਤੀਆਂ ਨੇ। ਕਈ ਜਗ੍ਹਾ 'ਤੇ ਨਾਗਰਿਕਾਂ ਨੂੰ ਭੱਜਣਾ ਪਿਆ ਅਤੇ ਪੂਰੇ ਸੂਬੇ ਦੇ ਵਿੱਚ ਧੂੰਆਂ ਜਿਹੜਾ ਹੈ ਜੀ ਇਸਦਾ ਅਸਮਾਨਾਂ ਦੇ ਵਿੱਚ ਬਲਕਿ ਵੱਡੇ ਸ਼ਹਿਰਾਂ ਦੇ ਵਿੱਚ ਫੈਲ ਗਿਆ। ਲੇਟੈਸਟ ਅੰਕੜੇ ਜਿਹੜੇ ਓਨਟੇਰੀਓ ਪ੍ਰੋਵਿੰਸ ਤੋਂ ਆਏ ਨੇ ਉਹਨਾਂ ਮੁਤਾਬਕ ਨੌਰਥ ਵੈਸਟ ਰੀਜਨ ਦੇ ਵਿੱਚ 180 ਦੇ ਵਿੱਚ 136 ਅੱਗਾਂ ਉਸ 'ਚ ਨੇ ਅਤੇ ਇਹਨਾਂ ਵਿੱਚੋਂ ਘੱਟੋ ਘੱਟ 60 ਤੋਂ ਉੱਪਰ ਇਹੋ ਜਿਹੀਆਂ ਅੱਗਾਂ ਨੇ ਜਿਹੜੀਆਂ ਆਊਟ ਆਫ ਕੰਟਰੋਲ ਨੇ ਅਤੇ 44 ਨੌਰਥ ਈਸਟ ਰੀਜਨ ਦੇ ਵਿੱਚ ਨੇ, ਉਹਨਾਂ ਵਿੱਚੋਂ 8-9 ਅੱਗਾਂ ਜਿਹੜੀਆਂ ਨੇ ਆਊਟ ਆਫ ਕੰਟਰੋਲ ਜਿਹੜੀਆਂ ਦੱਸੀਆਂ ਜਾਂਦੀਆਂ ਨੇ। ਸੋ ਹੋਰ ਕਈ ਜਗ੍ਹਾ 'ਤੇ ਵੀ ਨਵੀਆਂ ਅੱਜ ਰਿਕਾਰਡ ਕੀਤੀਆਂ ਗਈਆਂ ਨੇ। ਕਈ ਜਿਹੜੇ ਭਾਈਚਾਰੇ ਨੇ ਜਿਨ੍ਹਾਂ ਵਿੱਚ ਖਾਸ ਤੌਰ 'ਤੇ ਫਸਟ ਨੇਸ਼ਨ ਦੇ ਜਿਹੜੇ ਭਾਈਚਾਰੇ ਨੇ ਉਹਨਾਂ ਨੂੰ ਅਵੈਕੂਏਟ ਕਰਨ ਲਈ ਕਿਹਾ ਗਿਆ ਅਤੇ ਕਈ ਜਗ੍ਹਾ 'ਤੇ ਅਵੈਕੂਏਸ਼ਨ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਜੋ ਸਾਹਮਣੇ ਆਈਆਂ ਨੇ ਕਾਫੀ ਡਰਾਉਣੀਆਂ ਨੇ। ਇੱਕ ਟ੍ਰੇਨ ਵੀ ਅੱਗ ਦੇ ਵਿੱਚ ਘਿਰ ਗਈ ਔਰ ਲੇਕਿਨ ਰੇਲਵੇ ਦਾ ਕਹਿਣਾ ਕਿ ਮਹਿਕਮਾ ਜਿਹੜਾ ਅਮਲਾ ਹੈ ਜੀ ਉਹ ਬਿਲਕੁਲ ਸੇਫ ਹੈ, ਉਹਨਾਂ ਨੂੰ ਬਚਾ ਲਿਆ ਗਿਆ। ਸੋ ਲੈਂਡਸਕੇਪ 'ਤੇ ਕਾਫੀ ਜਗ੍ਹਾ 'ਤੇ ਜਿਹੜੀਆਂ ਅੱਗਾਂ ਨੇ ਰਿਕਾਰਡ ਕੀਤੀਆਂ ਗਈਆਂ ਨੇ। ਸੋ ਪਿਛਲੇ ਸਾਲ ਜੇ ਅਸੀਂ ਗੱਲ ਕਰੀਏ ਤਾਂ 350 ਦੇ ਕਰੀਬ ਅੱਗਾਂ ਜਿਹੜੀਆਂ ਨੇ ਓਨਟੇਰੀਓ ਵਿੱਚ ਰਿਕਾਰਡ ਕੀਤੀਆਂ ਗਈਆਂ ਸੀ ਅਤੇ 10 ਸਾਲਾਂ ਦੀ ਐਵਰੇਜ 320 ਬਣਦੀ ਹੈ। ਲੇਕਿਨ ਇਸ ਸਾਲ 2026 ਵਿੱਚ ਹੁਣ ਤੱਕ 483 ਜਗ੍ਹਾ 'ਤੇ ਅੱਗ ਰਿਕਾਰਡ ਕੀਤੀ ਜਾ ਚੁੱਕੀ ਹੈ। ਸੋ ਓਨਟੇਰੀਓ ਵਿੱਚ ਬਹੁਤ ਜ਼ਿਆਦਾ ਇਸਦਾ ਇਸ ਵਾਰੀ ਪ੍ਰਭਾਵ ਦੇਖਿਆ ਜਾ ਰਿਹਾ। ਫਾਇਰ ਫਾਈਟਿੰਗ ਬਜਟ ਜਿਹੜਾ ਹੈ ਉਹਦੇ 'ਤੇ ਸਵਾਲ ਉੱਠੇ ਨੇ ਅਤੇ ਓਨਟੇਰੀਓ ਦੇ ਐਮਰਜੈਂਸੀ ਪ੍ਰਪੇਅਰਡਨੈਸ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਸਰਕਾਰ ਨੂੰ, ਫੈਡਰਲ ਗੌਰਮੈਂਟ ਨੂੰ ਕਿਹਾ ਕਿ ਆਪਣੇ ਜਿਹੜੇ ਏਅਰਕ੍ਰਾਫਟ ਨੇ ਜੰਗਲੀ ਅੱਗਾਂ ਭਜਾਉਣ ਲਈ ਜਿਹੜੇ ਜਹਾਜ਼ ਹੁੰਦੇ ਨੇ ਜੀ ਉਹ ਛੇਤੀ ਸਾਨੂੰ ਉਪਲਬਧ ਕਰਵਾਓ, ਅਸੀਂ ਐਮਰਜੈਂਸੀ ਦੇ ਵਿੱਚ ਹਾਂ ਅਤੇ ਸਾਨੂੰ ਇਸ ਚੀਜ਼ ਨੂੰ ਕੰਟਰੋਲ ਕਰਨ ਦੀ ਲੋੜ ਹੈ। ਸੋ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਜੀ ਇੱਧਰ ਬਣੀ ਹੋਈ ਹੈ ਅਤੇ ਟੋਰਾਂਟੋ ਦੇ ਆਸ ਪਾਸ ਅਤੇ ਟੋਰਾਂਟੋ ਖਾਸ ਤੌਰ 'ਤੇ ਔਰ ਗੰਧਲਾ ਧੂੰਆਂ ਸਮੋਕ ਅਸਮਾਨ ਦੇ ਵਿੱਚ ਫੈਲਿਆ ਹੋਇਆ, ਲੇਕਿਨ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਆਖੀ ਜਾ ਰਹੀ ਹੈ ਕਿ ਹਵਾ ਵਗੇਗੀ ਅਤੇ ਇਸ ਨੂੰ ਲੈ ਜਾਵੇਗੀ ਕਿਸੇ ਪਾਸੇ, ਲੇਕਿਨ ਸਮੋਕੀ ਕੰਡੀਸ਼ਨ ਜਿਹੜੀਆਂ ਨੇ ਉਹਨਾਂ ਨੇ ਕਈ ਆਊਟਡੋਰ ਪ੍ਰੋਗਰਾਮ ਅਤੇ ਫੈਸਿਲਿਟੀਜ਼ ਟੋਰਾਂਟੋ ਦੇ ਵਿੱਚ ਬੰਦ ਕੀਤੀਆਂ ਨੇ। ਇੱਥੋਂ ਤੱਕ ਕਿ ਕੱਲ੍ਹ ਆਊਟਡੋਰ ਕਈ ਜਗ੍ਹਾ 'ਤੇ ਜੋ ਫੀਫਾ ਵਰਲਡ ਕੱਪ 'ਤੇ ਮੈਚ ਵਿਖਾਇਆ ਜਾ ਰਹੇ ਸੀ ਵੱਡੀਆਂ ਸਕਰੀਨਾਂ ਲਾ ਕੇ ਉਹ ਵੀ ਕੈਂਸਲ ਕਰ ਦਿੱਤੇ ਗਏ। ਏਅਰ ਕੁਆਲਿਟੀ ਵਾਰਨਿੰਗ ਔਰੇਂਜ ਅਲਰਟ ਹੈ ਅਤੇ ਵਾਈਲਡ ਫਾਇਰ ਸਮੋਕ ਜਿਹੜਾ ਨੌਰਦਰਨ ਓਨਟੇਰੀਓ ਤੋਂ ਇਹ ਹੁਣ ਦੱਖਣ ਵੱਲ ਨੂੰ ਖਿਸਕ ਕੇ ਅਮਰੀਕਾ ਵੱਲ ਨੂੰ ਜਾ ਰਿਹਾ। ਇਨਵਾਇਰਮੈਂਟ ਕੈਨੇਡਾ ਨੇ ਸਾਰਿਆਂ ਨੂੰ ਵਾਰਨਿੰਗ ਦਿੱਤੀ ਹੈ
ਅਤੇ ਅੱਜ ਸਾਰਾ ਦਿਨ ਇਹ ਵਾਰ

ਗਰੰਟੀ, ਪਰ ਹੁਣ ਥੋੜ੍ਹੀ ਜਿਹੀ ਜਿਹੜੀ ਆ ਉਹ ਪਹਿਲਾਂ ਇੰਪਰੂਵ ਹੋ ਰਹੀ ਸੀ, ਪਰ ਇਸ ਵੇਲੇ ਵਿੰਡ ਡਾਇਰੈਕਸ਼ਨ ਜਿਹੜੀ ਹੈ ਇਹਦੇ ਨਾਲ ਵਾਇਲਡ ਫਾਇਰ ਸਮੋਕ ਜਿਹੜਾ ਹੈ ਉਹ ਹੋਰ ਪਾਸੇ ਵੱਲ ਨੂੰ ਜਾਵੇਗਾ, ਲੇਕਿਨ ਹਾਲ ਦੀ ਘੜੀ ਟੋਰਾਂਟੋ ਨੂੰ ਗੰਧਲੇ ਅਸਮਾਨ ਦਾ ਧੂੰਆਂ ਜਿਹੜਾ ਹੈ ਉਹ ਚੜਿਆ ਹੋਇਆ ਅਤੇ ਪੀਅਰਸਨ ਏਅਰਪੋਰਟ 'ਤੇ ਓਪਰੇਸ਼ਨਸ ਵੈਸੇ ਸਮੂਥ ਦੇਖੇ ਗਏ, ਲੇਕਿਨ ਰਨਵੇਜ਼ ਦੇ ਉੱਪਰ ਜਿਹੜਾ ਧੂੰਆਂ ਉਹ ਦੂਰ ਦੂਰ ਤੱਕ ਦੇਖਿਆ ਜਾ ਸਕਦਾ। ਇਹ ਸਨਰਾਈਜ਼ ਵੀ ਬਹੁਤ ਹੇਜ਼ੀ ਹੈ ਏਅਰਫੀਲਡ 'ਤੇ, ਅਤੇ ਇਹਦੇ ਨਾਲ ਉੱਥੇ ਵੈਸੇ ਅਜੇ ਤੱਕ ਫਲਾਈਟਾਂ ਠੀਕ ਜਾ ਰਹੀਆਂ ਨੇ, ਲੇਕਿਨ ਹੁਣ ਜੇ ਅਸਮਾਨ ਸਾਫ਼ ਹੁੰਦਾ ਤਾਂ ਫਿਰ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਸੋ ਇਹ ਓਨਟੇਰੀਓ ਦੀ ਕਹਾਣੀ ਹੈ। ਉੱਧਰ ਬੀ ਸੀ ਦੇ ਫਰੇਜ਼ਰ ਕੈਨੀਅਨ ਦੇ ਲਾਗੇ, ਏਰੀਏ ਦੇ ਲਾਗੇ 7 ਬਿਲਡਿੰਗਾਂ ਬਿਲਕੁਲ ਤਬਾਹ ਹੋ ਗਈਆਂ ਨੇ। ਅਥਾਰਟੀਜ਼ ਨੇ ਇਹ ਕਿਹਾ ਕਿ ਆਊਟ ਆਫ ਕੰਟਰੋਲ ਜਿਹੜੀਆਂ ਅੱਗਾਂ ਨੇ ਉਹਨਾਂ ਨੇ ਇਸ ਖੇਤਰ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ, ਅਤੇ 190 ਸਕੁਅਰ ਕਿਲੋਮੀਟਰ ਦਾ ਏਰੀਆ ਦੱਸਿਆ ਜਾਂਦਾ ਹੈ ਕਿ ਉਹ ਇਸ ਵਕਤ ਅੱਗਾਂ ਦੀ ਲਪੇਟ ਦੇ ਵਿੱਚ ਹੈ। ਹੋਰ ਜਿਹੜੇ ਏਰੀਆਜ਼ ਹੈਗੇ ਨੇ ਉਹਨਾਂ ਵਿੱਚ ਜੋ ਐਬਰੀਜਨਲ ਭਾਈਚਾਰੇ ਦਾ ਏਰੀਆ ਹੈ ਉੱਥੇ ਐਵੈਕੂਏਸ਼ਨ ਅਲਰਟ ਜਾਰੀ ਨੇ। ਵੈਸੇ ਅਜੇ ਤੱਕ ਕਹਿੰਦੇ ਨੇ ਕਿ ਸਾਡਾ ਜਿਹੜਾ ਮਾਲ ਦਾ ਹੀ ਨੁਕਸਾਨ ਹੋਇਆ, ਭਾਵੇਂ ਇਮਾਰਤਾਂ ਦਾ ਨੁਕਸਾਨ ਹੋ ਰਿਹਾ ਅਤੇ ਲੋਕਾਂ ਨੂੰ ਬਾਹਰ ਨਿਕਲ ਕੇ ਜਾਣਾ ਪੈ ਰਿਹਾ, ਪਰ ਅਜੇ ਤੱਕ ਇਹੋ ਜਿਹੀ ਕੋਈ ਸਥਿਤੀ ਨਹੀਂ ਹੈ ਕਿ ਕਿਸੇ ਦੀ ਜਾਨ ਨੂੰ ਕੋਈ ਖਤਰਾ ਹੋਵੇ। ਬੀ ਸੀ ਵਾਇਲਡ ਫਾਇਰ ਸਰਵਿਸ ਦਾ ਕਹਿਣਾ ਕਿ 300 ਫਾਇਰ ਫਾਈਟਰ ਜਿਹੜੇ ਨੇ ਉਹ ਜਿਹੜੇ ਨੇ ਇਹਨਾਂ ਜਗ੍ਹਾ 'ਤੇ ਅੱਗਾਂ ਨੂੰ ਇੱਕ ਜਗ੍ਹਾ 'ਤੇ ਬੁਝਾ ਰਹੇ ਨੇ, ਅਤੇ ਜਿਹਦੇ ਵਿੱਚ 22 ਹੈਲੀਕਾਪਟਰ ਨੇ ਅਤੇ 56 ਹੈਵੀ ਮਸ਼ੀਨਰੀ ਦੇ ਪੀਸ ਜਿਹੜੇ ਨੇ ਲੱਗੇ ਹੋਏ ਨੇ, ਅਤੇ ਅਕਰੋਸ ਬੀ ਸੀ 31 ਜਗ੍ਹਾ 'ਤੇ ਐਕਟਿਵ ਜਿਹੜੀ ਅੱਗ ਹੈ ਉਹ ਲੱਗੀ ਹੋਈ ਹੈ। ਸੋ 14 ਜਿਹੜੀਆਂ ਨੇ ਅੱਗਾਂ ਇਹਨਾਂ ਵਿੱਚੋਂ ਪਿਛਲੇ 24 ਘੰਟੇ ਦੇ ਵਿੱਚ ਸਟਾਰਟ ਹੋਈਆਂ ਦੱਸੀਆਂ ਜਾਂਦੀਆਂ ਨੇ, ਪਰ ਇਹ ਕਦੋਂ ਕਾਬੂ ਵਿੱਚ ਆਵੇਗਾ ਉਹ ਬਾਅਦ ਵਿੱਚ ਅਜੇ ਪਤਾ ਲੱਗੇਗਾ ਜੀ। ਹਾਲ ਦੀ ਘੜੀ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਨਾਲ ਕਾਫੀ ਲੜਾਈ ਚੱਲ ਰਹੀ ਹੈ। ਐਡਮਿੰਟਨ ਦੇ ਵਿੱਚ, ਐਡਮਿੰਟਨ ਦੇ ਨੌਰਥ ਏਰੀਆ ਦੇ ਵਿੱਚ ਜੋ ਇੱਕ ਬਿਲਡਿੰਗ ਦੇ ਵਿੱਚ ਇੱਕ ਕਾਰ ਜਾ ਕੇ ਲੱਗੀ ਸੀ, ਅਤੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਜਿੱਥੇ ਗੈਸ ਲਾਈਨ ਜਿਹੜੀ ਹੈ ਉਹ ਹਿੱਟ ਹੋਈ, ਜਿਸ ਦੇ ਨਾਲ ਧਮਾਕਾ ਹੋਇਆ ਅਤੇ ਉਹ ਇਮਾਰਤ ਜਿਹੜੀ ਸੀ ਉਹ ਅੱਗ ਦੇ ਵਿੱਚ ਘਿਰ ਗਈ। ਇਸ ਵਿੱਚੋਂ ਬਾਕੀ ਸਾਰੇ ਸੇਫ ਰਹੇ, ਲੇਕਿਨ ਇਸ ਅੱਗ ਦੇ ਵਿੱਚ ਇੱਕ ਬਜ਼ੁਰਗ ਪੰਜਾਬੀ ਜੋੜੇ ਦੀ ਮੌਤ ਹੋ ਗਈ ਹੈ। ਮੇਜਰ ਸਿੰਘ ਪੰਡਾਲ ਅਤੇ ਸੁਰਿੰਦਰਜੀਤ ਕੌਰ ਪੰਡਾਲ ਅਤੇ ਜੋ ਇੱਥੇ ਰਹਿੰਦੇ ਸਨ ਇਸ ਬਿਲਡਿੰਗ ਦੇ ਵਿੱਚ, ਅਤੇ ਉਹਨਾਂ ਨੂੰ ਉਹਨਾਂ ਦੇ ਬਾਰੇ ਕਨਫਰਮ ਹੋ ਗਿਆ ਕਿ ਦੋਵੇਂ ਜਿਹੜੇ ਨੇ ਉਹ ਮਾਰੇ ਗਏ ਨੇ। ਮੇਜਰ ਸਿੰਘ ਭੰਡਾਲ, ਮਾਫ਼ ਕਰਨਾ, ਉਹ ਜਦੋਂ ਅੱਗ ਲੱਗੀ ਤਾਂ ਬਾਲਕੋਨੀ ਦੇ ਵਿੱਚੋਂ ਦੀ ਉਹਨਾਂ ਨੇ ਛਲਾਂਗ ਮਾਰ ਦਿੱਤੀ ਅਤੇ ਜਿਹੜੇ ਸੀ ਪੀ ਆਰ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਜਿਹੜੀ ਜੋ ਜਿੱਥੋਂ ਡਿੱਗੇ ਸੀਗੇ ਉਹ ਜ਼ਿਆਦਾ ਸੀ ਹਾਈਟ, ਅਤੇ ਉਹਨਾਂ ਦੀ ਡਿੱਗਣ ਨਾਲ ਉੱਥੋਂ ਮੌਤ ਹੋ ਗਈ। ਅਤੇ ਇਸ ਤੋਂ ਬਾਅਦ ਵਿੱਚ ਸੁਰਿੰਦਰਜੀਤ ਕੌਰ ਜੋ ਉਹਨਾਂ ਦੀ ਮਾਤਾ ਸੀ ਇੱਕ ਵਿਅਕਤੀ ਦੀ, ਉਹ ਵੀ ਉਹਨਾਂ ਦੇ ਬਾਰੇ ਵੀ ਉਹਨਾਂ ਦੇ ਬੇਟੇ ਨੇ ਦੱਸਿਆ ਕਿ ਉਹ ਸਾਡੀ ਮਾਤਾ ਬਿਲਡਿੰਗ ਦੇ ਵਿੱਚੇ ਟਰੈਪ ਹੋ ਗਈ ਅਤੇ ਉਹਦੀ ਜਿਹੜੀ ਬਾਡੀ ਹੈ ਜੀ ਉਹ ਮੰਗਲਵਾਰ ਨੂੰ ਬਰਾਮਦ ਕੀਤੀ ਗਈ। ਸੋ ਐਡਮਿੰਟਨ ਪੁਲਿਸ ਨੇ ਇਹ ਦੱਸਿਆ ਸੀ ਕਿ 82 ਸਾਲਾ ਔਰਤ ਜਿਹੜੀ ਉਸ ਦੀ ਮੌਤ ਹੋਈ ਹੈ ਅਤੇ 85 ਸਾਲਾ ਇੱਕ ਵਿਅਕਤੀ ਦੀ ਜੋ ਮੌਤ ਹੋਈ ਹੈ। ਲੇਕਿਨ ਹੁਣ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਚੀਜ਼ ਦਾ ਅਤੇ ਹੋਰ ਵੀ ਜੋ ਮੀਡੀਆ ਹੈ ਉਹਨਾਂ ਨੇ ਰਿਪੋਰਟ ਕੀਤਾ ਅਤੇ ਫੋਟੋਆਂ ਜਿਹੜੀਆਂ ਹਨ ਇਸ ਬਜ਼ੁਰਗ ਜੋੜੇ ਦੀਆਂ ਜਿਹੜੀਆਂ ਉਹ ਸ਼ੋਅ ਕੀਤੀਆਂ ਜਾ ਰਹੀਆਂ, ਅਤੇ ਨਾਲ ਯਾਦਗਾਰ ਮੈਮੋਰੀਅਲ ਜਿਹੜਾ ਹੈ ਬਿਲਡਿੰਗ ਦੇ ਬਾਹਰ ਜਿਹੜਾ ਉਹ ਸ਼ੋਅ ਕੀਤਾ ਗਿਆ, ਜਿੱਥੇ ਕਿ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਸੋ ਬੜੀ ਦੁਖਦਾਈ ਘਟਨਾ ਹੈ ਅਤੇ ਇਸ ਬਜ਼ੁਰਗ ਜੋੜੇ ਨੂੰ ਯਾਦ ਕੀਤਾ ਜਾ ਰਿਹਾ, ਅਤੇ ਉਹਨਾਂ ਨੂੰ ਉੱਥੇ ਆਸੇ ਪਾਸੇ ਦੇ ਰਹਿਣ ਵਾਲੇ ਵੀ ਉਹਨਾਂ ਨੂੰ ਬਹੁਤ ਇੱਕ ਵਧੀਆ ਫੈਮਿਲੀ ਵਜੋਂ ਇੱਕ ਬਹੁਤ ਵਧੀਆ ਜੋੜੇ ਵਜੋਂ ਉਹਨਾਂ ਨੂੰ ਯਾਦ ਕਰਦੇ ਨੇ ਜੀ ਲੋਕ। ਕੈਨੇਡਾ ਦੀ ਸਰਕਾਰ ਵੱਡੇ ਪੱਧਰ 'ਤੇ ਜਿਹੜਾ ਉਹ ਫੌਜੀ ਸਾਜੋ ਸਮਾਨ ਵੱਲ ਨੂੰ ਧਿਆਨ ਕਰ ਰਹੀ ਹੈ, ਅਤੇ ਅਜਿਹੇ ਹੀ ਮੌਕੇ 'ਤੇ ਕੈਨੇਡਾ ਵੱਲੋਂ ਅਗਲੇ 4 ਸਾਲਾਂ ਵਿੱਚ $2 ਬਿਲੀਅਨ ਦਾ ਇੱਕ ਹੋਰ ਸੌਦਾ ਕੀਤਾ ਗਿਆ, ਜਿਸ ਵਿੱਚ 190 ਆਰਮਰਡ ਕੌਮਬੈਟ ਸਪੋਰਟ ਵਹੀਕਲ, ਇਹ ਬਖਤਰਬੰਦ ਗੱਡੀਆਂ ਕਹਿ ਲਓ ਜਾਂ ਕਹਿ ਲਓ ਆਰਮਰਡ ਵੀ ਨੇ, ਅਤੇ ਲੰਡਨ ਓਨਟੇਰੀਓ ਬੇਸ ਇੱਕ ਜਨਰਲ ਡਾਇਨਾਮਿਕ

0: ਅਤੇ ਲੈਂਡ ਸਿਸਟਮਸ ਕੈਨੇਡਾ ਕੰਪਨੀ ਹੈ ਜੀ, ਉਹਨਾਂ ਵੱਲੋਂ ਬਣਾਏ ਜਾਣਗੇ ਅਤੇ $2 ਬਿਲੀਅਨ ਦਾ 190 ਗੱਡੀਆਂ ਖਰੀਦਣ ਦਾ ਸੌਦਾ ਕੀਤਾ ਗਿਆ। ਬਹੁਤ ਮਹਿੰਗੀਆਂ। ਅਤੇ ਸਾਊਥ ਵੈਸਟ ਓਨਟੇਰੀਓ ਦੇ ਸ਼ਹਿਰ ਦੇ ਵਿੱਚ ਬੋਲਦੇ ਹੋਏ ਮਾਰਕ ਕਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਆਂ ਗੱਡੀਆਂ ਨਾਲ ਕੈਨੇਡਾ ਦੇ ਆਰਮਡ ਕੌਂਬੈਟ ਸਪੋਰਟ ਵਹੀਕਲ ਦੀ ਗਿਣਤੀ 550 ਹੋ ਜਾਵੇਗੀ ਅਤੇ ਆਉਣ ਵਾਲੇ ਕਈ ਦਹਾਕਿਆਂ ਤੱਕ ਇਹ ਮਿਲਟਰੀ ਦੀ ਸੇਵਾ ਕਰਨਗੇ। ਅਤੇ ਪ੍ਰਾਈਮ ਮਿਨਿਸਟਰ ਨੇ ਇਹ ਵੀ ਕਿਹਾ ਕਿ ਇਸ ਕੰਪਨੀ ਨਾਲ ਸਰਕਾਰ ਦੀ ਨੀਤੀਗਤ ਪਾਰਟਨਰਸ਼ਿਪ ਫਰੇਮਵਰਕ ਦੇ ਵਿੱਚ ਇਹ ਪਹਿਲੀ ਕੋਸ਼ਿਸ਼ ਹੈ ਅਤੇ ਡਿਫੈਂਸ ਕੰਪਨੀ ਪਾਰਟਨਰ ਜਿਹੜੀ ਹੈ ਉਹ ਕੈਨੇਡੀਅਨ ਇੰਡਸਟਰੀ ਦੇ ਨਾਲ ਜਿਹੜੀ ਕਰੇਗੀ ਉਹਨਾਂ ਕੋਲੋਂ ਅਸੀਂ ਸਮਾਨ ਜ਼ਿਆਦਾ ਖਰੀਦਾਂਗੇ। ਅਤੇ ਇਹਦੇ ਨਾਲ 6000 ਹਾਈ ਪੇਇੰਗ ਕੈਨੇਡੀਅਨ ਜੋਬਸ ਹਰ ਸਾਲ ਪੈਦਾ ਹੋਣਗੀਆਂ ਅਤੇ ਅਗਲੇ 8 ਸਾਲਾਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਇਹ ਜੋਬਸ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਫੈਲਣਗੀਆਂ, ਜਿਸ ਵਿੱਚ ਰਿਚਮੰਡ BC ਦੇ ਵਿੱਚ ਵੀ ਇਹਨਾਂ ਲਈ ਕੰਮ ਹੋਵੇਗਾ, ਜੋ ਮਿਲਟਰੀ ਗ੍ਰੇਡ ਕੇਬਲ ਅਤੇ ਵਾਇਰ ਹਾਰਨੈਸ ਜਿਹੜੀ ਅਸੈਂਬਲੀ ਇਹਨਾਂ ਨੂੰ ਦੇਣਗੇ। ਔਰ ਇੱਕ ਇੰਟਰਪ੍ਰੋਕ ਨਾਂ ਦੀ ਕੰਪਨੀ ਹੈ ਰਜਾਈਨਾ ਵਿੱਚ, ਜੋ ਐਡਵਾਂਸਡ ਆਰਮਰ ਦੇਣਗੇ। ਥੇਲਸ ਕੈਨੇਡਾ ਕਿਊਬਿਕ ਦੇ ਵਿੱਚ ਕੰਪਨੀ ਹੈ ਜੋ ਕਿ ਇਮੇਜਿੰਗ ਥਰਮਲ ਇਮੇਜਿੰਗ ਸਿਸਟਮ ਅਤੇ IMP ਐਰੋਸਪੇਸ ਡਿਫੈਂਸ ਜਿਹੜੀ ਹੈ ਨੋਵਾ ਸਕੋਸ਼ੀਆ ਦੇ ਵਿੱਚ, ਉਹ ਇਹਨਾਂ ਨੂੰ ਕੁਛ ਹੋਰ ਪ੍ਰਦਾਨ ਕਰੇਗੀ। ਅਤੇ ਸਾਰੇ ਕੰਪੋਨੈਂਟ ਇਕੱਠੇ ਕਰਕੇ ਪੂਰੇ ਕੈਨੇਡਾ ਦੇ ਵਿੱਚੋਂ ਜਿਹੜੇ ਨੇ ਉਹ ਲੰਡਨ ਓਨਟੇਰੀਓ ਦੇ ਵਿੱਚ ਜਿਹੜੇ ਨੇ ਜੀ ਉਹ ਅਸੈਂਬਲ ਕੀਤੇ ਜਾਣਗੇ। ਸੋ ਕੈਨੇਡਾ ਸਰਕਾਰ ਇਸ ਮਾਮਲੇ 'ਤੇ ਕਾਫੀ ਜਿਹੜਾ ਅੱਗੇ ਵੱਧ ਰਹੀ ਹੈ ਕਿ ਜੋ ਇਹ ਜੋ ਫੌਜੀ ਸਾਜੋ ਸਮਾਨ ਹੈ ਉਹ ਖਰੀਦਿਆ ਜਾਵੇ ਅਤੇ ਅਜਿਹੇ ਤਰੀਕੇ ਨਾਲ ਖਰੀਦਿਆ ਜਾਵੇ ਕਿ ਜਿਸ ਵਿੱਚ ਕੈਨੇਡਾ ਦੇ ਵਿੱਚ ਮੈਨੂਫੈਕਚਰਿੰਗ ਵੀ ਹੋ ਸਕੇ। ਸੋ ਇਹ ਜਿਹੜਾ ਸੌਦਾ ਹੈ, ਕੈਨੇਡਾ ਦਾ ਐਗਜ਼ਿਸਟਿੰਗ ਆਰਮਡ ਫਲੀਟ ਹੈ ਉਸ ਦੇ ਵਿੱਚ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਆਪ ਜੀ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜਰਮਨੀ ਦੇ ਨਾਲ ਇੱਕ ਸਮਝੌਤੇ ਦੇ ਤਹਿਤ ਕੁਝ ਪਣਡੁੱਬੀਆਂ ਖਰੀਦਣ ਦਾ ਵੀ ਵੱਡਾ ਸਮਝੌਤਾ ਕੀਤਾ ਗਿਆ ਹੈ ਜੀ। ਕੀ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਦੁਬਾਰਾ ਉੱਠੇਗੀ? ਕੈਨੇਡਾ ਦੀ ਹਾਊਸਿੰਗ ਮਾਰਕੀਟ ਨੇ ਪਿਛਲੇ ਮਹੀਨੇ ਥੋੜ੍ਹਾ ਜਿਹਾ ਰਿਕਵਰੀ ਵੱਲ ਨੂੰ ਇੱਕ ਕਦਮ ਪੁੱਟਿਆ। ਇਸ ਕਦਮ ਦੇ ਬਾਰੇ RBC ਦੀ ਇੱਕ ਰਿਪੋਰਟ, ਰਾਇਲ ਬੈਂਕ ਆਫ ਕੈਨੇਡਾ ਦੀ, ਉਹ ਜੁਲਾਈ ਦੀ ਮੰਥਲੀ ਹਾਊਸਿੰਗ ਮਾਰਕੀਟ ਅਪਡੇਟ ਜੋ RBC ਇਕਨੋਮਿਕਸ ਦੁਆਰਾ ਕੱਲ੍ਹ ਪ੍ਰਕਾਸ਼ਿਤ ਕੀਤੀ ਗਈ ਆ, ਉਸ ਵਿੱਚ ਇਹ ਸਾਹਮਣੇ ਆਉਂਦਾ ਕਿ ਕੈਨੇਡਾ ਦੀ ਰੀਅਲ ਸਟੇਟ ਮਾਰਕੀਟ ਜਿਹੜੀ ਹੈ ਇਹ ਰਿਕਵਰੀ ਵੱਲ ਨੂੰ ਹੈ, ਅਤੇ ਬਟ ਰਿਕਵਰੀ ਜਿਹੜੀ ਹੈ ਜਸਟ ਮਾੜੀ ਮੋਟੀ ਹੋ ਰਹੀ ਹੈ। ਅਤੇ ਹੋਮ ਰੀਸੇਲ ਜਿਹੜੀ ਹੈ ਜੂਨ ਤੋਂ ਮਈ ਦਾ ਜਿਹੜਾ ਅੰਕੜਾ ਹੈ ਜੀ, ਉਹਦੇ ਵਿੱਚ 0.5% ਦਾ ਵਾਧਾ ਹੋਇਆ, ਅਤੇ ਇਹਦਾ ਮਤਲਬ ਇਹ ਹੈ ਕਿ ਥੋੜ੍ਹੀ ਜਿਹੀ ਇੰਪਰੂਵ ਹੋਈ ਹੈ। ਪਰ ਜਿਹੜਾ ਕੁਛ ਉਸ ਦੇ ਪਿੱਛੇ ਜੋ ਮਹੀਨੇ ਨੇ ਉਹਨਾਂ ਦੇ ਵਿੱਚ ਜੋ ਡਿਕਲਾਈਨ ਹੋਇਆ ਉਸ ਨੂੰ ਅਜੇ ਕਵਰ ਕਰਨ ਲਈ ਬਹੁਤ ਸਮਾਂ ਚਾਹੀਦਾ। ਸੋ RBC ਵੀ ਉਹ ਕਹਿ ਰਹੇ ਨੇ, ਉਹ ਕਹਿਣ ਕਿ ਦੇਰ ਇਜ਼ ਲੌਂਗ ਰੋਡ ਅਹੈਡ ਇਨ ਦ ਰਿਕਵਰੀ, ਇਹ ਉਹਨਾਂ ਦੇ ਚੀਫ ਇਕੋਨੋਮਿਸਟ ਰੋਬਰਟ ਹੋਗ ਦਾ ਕਹਿਣਾ ਹੈ। ਸੋ ਬੁੱਧਵਾਰ ਨੂੰ ਦ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਨੇ ਡਾਊਨਗ੍ਰੇਡ ਕੀਤਾ ਸੀ ਫੋਰਕਾਸਟ ਹੋਮ ਸੇਲ ਦਾ 2026 ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਐਕਸਪੈਕਟ ਕੀਤਾ ਸੀ ਕਿ 4,66,336 ਰੈਜੀਡੈਂਸ਼ਲ ਪ੍ਰੋਪਰਟੀਆਂ ਜਿਹੜੀਆਂ ਨੇ ਇਸ ਸਾਲ ਵਿਕਣਗੀਆਂ, ਜੋ ਕਿ 2025 ਨਾਲੋਂ 1.5% ਤਕਰੀਬਨ ਘੱਟ ਹੋਣਗੀਆਂ। ਸੋ RBC ਦੀ ਰਿਪੋਰਟ ਉਸੇ 'ਤੇ ਜ਼ਿਆਦਾ ਬੇਸਡ ਹੈ। ਐਸੋਸੀਏਸ਼ਨ ਨੇ ਇਹ ਵੀ ਪ੍ਰੋਟੈਕਟ ਕੀਤਾ ਸੀ ਕਿ ਨੈਸ਼ਨਲ ਐਵਰੇਜ ਹੋਮ ਪ੍ਰਾਈਸ ਜਿਹੜੀ ਹੈ 1% ਵਧੇਗੀ ਐਨੂਅਲ ਬੇਸਿਸ 'ਤੇ, 6,86,700 ਦੇ ਲਾਗੇ ਜਿਹੜੀ ਹੋ ਜਾਵੇਗੀ ਐਵਰੇਜ, ਜੋ ਕਿ ਸਪ੍ਰਿੰਗ ਦੇ ਵਿੱਚ ਜਿਹੜਾ ਫੋਰਕਾਸਟ ਸੀ ਉਹਨਾਂ ਨਾਲ 2000 ਥੱਲੇ ਹੋਵੇਗੀ। ਯਾਦ ਰਹੇ ਕਿ ਇਹ ਔਸਤ ਪੂਰੇ ਘਰਾਂ ਦੀ ਜਿਹੜੀ ਹੈ ਪੂਰੇ ਕੈਨੇਡਾ ਦੇ ਵਿੱਚ ਉਸ ਹਿਸਾਬ ਨਾਲ ਹੈ, ਲੇਕਿਨ ਬਾਇਰ ਜਿਹੜੇ ਨੇ ਜੀ, ਖਰੀਦਦਾਰ ਨੇ, ਉਹ ਹੈਜ਼ੀਟੈਂਟ ਨੇ, ਉਹ ਝਿਜਕ ਰਹੇ ਨੇ ਖਰੀਦਣ ਤੋਂ ਕੁਛ। ਸੋ ਇਸ ਮਾਮਲੇ 'ਤੇ RBC ਨੇ ਕਿਹਾ ਕਿ ਜ਼ਿਆਦਾ ਕਰਕੇ ਇਸ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਤਬਦੀਲੀ ਕੋਈ ਖਾਸ ਨਹੀਂ ਹੈ, ਲੇਕਿਨ ਹਲਕੀ ਫੁਲਕੀ ਤਬਦੀਲੀ ਜਿਹੜੀ ਹੈ ਜੀ ਮਾਰਕੀਟ ਦੇ ਵਿੱਚ ਦੇਖੀ ਜਾ ਰਹੀ ਹੈ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ ਜੀ, ਫਿਰ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸ਼ੇਅਰ ਕਰਾਂਗੇ।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ।

0: हफ्ते दे 6 दिन खुले हैं ते ओ भी देर शाम तक ता देर किस गल दी आज ही डायल करो 5876174696 587-617-4696 ओएसिस स्माइल मेडिकल तुहाड़ी सेहत साड़ी जिम्मेवारी 587-617-4696
1: हाई क्वालिटी वालियां फोटो चाहिदिया ने ता फिर पिक्सल फोटो स्टूडियो ते भरोसा कर लो किसी भी उम्र दिया दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लैके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ

ਤੇ ਉੱਚੇ ਟੈਕਸ ਦਾ ਬੋਝ, ਉਹਨਾਂ ਦੀ ਕੋਸਟ ਆਫ ਲਿਵਿੰਗ ਤੇ ਉਲਟਾ ਬਹੁਤ ਨੈਗੇਟਿਵ ਪ੍ਰਭਾਵ ਪਾ ਰਿਹਾ। ਰਿਜ਼ਲਟਸ ਜੋ ਕਿ 16 ਜੁਲਾਈ ਨੂੰ ਰਿਲੀਜ਼ ਕੀਤੇ ਗਏ, ਜਿਸ ਵਿੱਚ ਸਰਕਾਰ ਦੀ ਸਪੈਂਡਿੰਗ ਪਾਲਿਸੀ ਤੇ ਜਿਹੜੀਆਂ ਪ੍ਰਾਇਓਰਟੀਜ਼ ਨੇ ਉਹਨਾਂ ਦੇ ਵਿੱਚ ਇੱਕ ਅੰਤਰ ਨਜ਼ਰ ਆਇਆ। ਹੁਣ ਕੈਨੇਡੀਅਨਸ ਕਹਿੰਦੇ ਨੇ ਕਿ ਸੋਵਰਨ ਵੈਲਥ ਫੰਡ ਜਿਹੜਾ ਹੈ ਉਹਨੂੰ ਥੋੜ੍ਹਾ ਜਿਹਾ ਛੇੜਿਆ ਜਾਵੇ ਅਤੇ ਇਹਦੇ ਵਿੱਚ ਕਰਕੇ ਅਤੇ ਲੋਕਾਂ ਦੀ ਇਹਦੇ ਵਿੱਚੋਂ ਕੁਛ ਕੱਢ ਕੇ ਲੋਕਾਂ ਦੀ ਮਦਦ ਕੀਤੀ ਜਾਵੇ। ਇਹਨੂੰ ਕੈਨੇਡਾ ਸਟਰੋਂਗ ਫੰਡ ਕਿਹਾ ਜਾਂਦਾ ਅਤੇ ਪ੍ਰਪੋਜ਼ਡ ਫੰਡ ਜਿਹੜਾ ਹੈ ਇਸ ਵਿੱਚ 25 ਬਿਲੀਅਨ ਦਾ ਪਹਿਲਾ ਜਿਹੜਾ ਦਿੱਤਾ ਜਾਵੇਗਾ, ਜਿਹਦੇ ਵਿੱਚ ਇੱਕ ਆਰਮਜ਼ ਲੈਂਥ ਕਰਾਊਨ ਕਾਰਪੋਰੇਸ਼ਨ ਦੁਆਰਾ ਇਸ ਨੂੰ ਮੈਨੇਜ ਕੀਤਾ ਜਾਵੇਗਾ। ਐਗਜੈਕਟ ਡਿਟੇਲ ਜਿਹੜੀ ਹੈ ਉਹ ਇਸ ਦੇ ਅਜੇ ਤੱਕ ਸਾਹਮਣੇ ਨਹੀਂ ਆਏ, ਪਰ ਕੈਨੇਡਾ ਦੇ ਵਿੱਚ ਅਲਬਰਟਾ ਇੱਕ ਸੂਬਾ ਹੈ ਜਿਨ੍ਹਾਂ ਨੇ ਆਪਣਾ 30 ਬਿਲੀਅਨ ਦਾ ਸੋਵਰਨ ਵੈਲਥ ਫੰਡ ਜਿਹੜਾ ਹੈ ਉਹ 50 ਸਾਲਾਂ ਤੋਂ ਵੱਧ ਤੋਂ ਇਹ ਬਣਾ ਕੇ ਰੱਖਿਆ, ਭਾਵੇਂ ਕਿ ਫੰਡ ਉਹਦੇ ਵਿੱਚ ਇੰਨੇ ਨੇ ਪਰ ਉਸਨੂੰ ਬਣੇ ਨੂੰ ਇੰਨਾ ਚਿਰ ਹੋ ਗਿਆ। ਸੋ ਕੈਨੇਡਾ ਸਟਰੋਂਗ ਫੰਡ ਵੀ ਇਸ ਤਰ੍ਹਾਂ ਦਾ ਬਣਾਵੇਗੀ ਸਰਕਾਰ, ਅਤੇ ਅਲਬਰਟਾ ਵਾਲਿਆਂ ਦਾ ਇਹ ਜਿਹੜਾ ਫੰਡ ਹੈ ਇਹ ਸਾਬਕਾ ਪ੍ਰੀਮੀਅਰ ਪੀਟਰ ਲੋਹਿਡ ਨੇ ਅਲਬਰਟਾ ਹੈਰੀਟੇਜ ਸੇਵਿੰਗ ਟਰੱਸਟ ਫੰਡ ਬੈਂਕਸ ਜਿਹੜੀ ਹੈ ਇਹ ਤੇਲ ਦੇ ਅਤੇ ਗੈਸ ਦੇ ਜਿਹੜੇ ਰਿਸੋਰਸਿਸ ਨੇ ਸੋਮੇ ਨੇ ਉਹਨਾਂ ਤੋਂ ਆਈ ਇਨਕਮ ਨੂੰ ਸਾਂਭ ਕੇ ਰੱਖਦੀ ਆ। ਇਸ ਨਵੇਂ ਸਰਵੇਖਣ ਦੇ ਵਿੱਚ 58% ਕਹਿੰਦੇ ਨੇ ਕਿ ਕੈਨੇਡਾ ਦੇ ਜਿਹੜੇ ਸਰਕਾਰ ਦਾ ਪਲੈਨ ਹੈ 25 ਬਿਲੀਅਨ ਜਿਹੜੀ ਫਾਈਨਾਂਸ ਕਰਨਾ ਹੈ ਫੰਡ ਬਣਾਉਣ ਵਾਸਤੇ ਇਹਦੀ ਕੋਈ ਲੋੜ ਨਹੀਂ ਹੈ ਅਤੇ ਅਸੀਂ ਉਹਦੀ ਵਿਰੋਧਤਾ ਕਰਦੇ ਹਾਂ। ਸੋ ਕੀ ਇਸ ਸਰਵੇਖਣਾਂ ਦੇ ਬਾਵਜੂਦ ਮਾਰਕ ਕਾਰਨੀ ਇੱਧਰ ਨੂੰ ਅੱਗੇ ਵਧਣਗੇ? ਅਤੇ 63% ਜਿਨ੍ਹਾਂ 'ਤੇ ਸਰਵੇਖਣ ਕੀਤਾ ਗਿਆ ਉਹ ਕਹਿੰਦੇ ਕਿ ਸਾਡੇ ਕੋਲੋਂ ਬਹੁਤ ਜ਼ਿਆਦਾ ਆਮਦਨ ਕਰ ਲਿਆ ਜਾਂਦਾ ਹੈ, ਇਨਕਮ ਟੈਕਸ ਬਹੁਤ ਜ਼ਿਆਦਾ ਹੈ, ਅਤੇ 66% ਕਹਿੰਦੇ ਨੇ ਕਿ ਸਰਕਾਰ ਦੀਆਂ ਜਿਹੜੀਆਂ ਸਬਸਿਡੀਆਂ ਨੇ ਉਹ ਇੰਨੀਆਂ ਨਹੀਂ ਹੈਗੀਆਂ ਕਿ ਉਹ ਇਸ ਨੂੰ ਜਸਟੀਫਾਈ ਕਰ ਸਕਣ। ਔਰ ਇਹਦੇ ਵਿੱਚ ਕੈਨੇਡੀਅਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਮਨੀ ਜੋ ਅਸੀਂ ਸਰਕਾਰ ਨੂੰ ਦੇ ਰਿਹਾ ਉਹਦਾ ਵਰਥ ਸਾਨੂੰ ਮਿਲ ਨਹੀਂ ਰਿਹਾ, ਅਤੇ ਵੈਰੀ ਐਕਸਪੈਂਸਿਵ ਜਿਹੜਾ ਸਿਸਟਮ ਹੈ ਇਹਦੇ ਵਿੱਚ ਅਸੀਂ ਜੀ ਰਹੇ ਹਾਂ। ਇਹ ਗੱਲ ਵੈਸੇ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਕੈਨੇਡਾ ਦਾ ਟੈਕਸ ਸਿਸਟਮ ਹੈ ਜਿਹੜਾ ਇਹ ਕਾਫੀ ਸਟਰੋਂਗ ਹੈ, ਅਤੇ ਲੋਕ ਹੁਣ ਜ਼ਿਆਦਾ ਕਰਕੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜੋ ਕੋਸਟ ਆਫ ਲਿਵਿੰਗ ਅਪ ਹੋਈ ਹੈ ਅਤੇ ਲੋਕ ਇਸ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਹੈਗੇ ਨੇ ਬਹੁਤ ਸਾਰੇ, ਉਹਦੇ ਚੱਲਦਿਆਂ ਇਹਨਾਂ ਚੀਜ਼ਾਂ 'ਤੇ ਜਿਹੜਾ ਧਿਆਨ ਦੇਣਾ ਸਰਕਾਰ ਦਾ ਬਣਦਾ ਹੈ। ਸਾਰੀਆਂ ਖਬਰਾਂ 'ਤੇ ਚੱਲਦਿਆਂ ਜੋ ਸਰਕਾਰਾਂ ਜੋ ਫੰਡ ਦੇ ਰਹੀਆਂ ਨੇ ਲੋਕਾਂ ਨੂੰ ਕੁਛ ਨਾ ਕੁਛ ਕਿਸੇ ਤਰੀਕੇ, ਅਲਬਰਟਾ ਸਰਕਾਰ ਨੇ ਪ੍ਰੈਮੀਅਰ ਡੈਨੀਅਲ ਸਮਿਥ ਨੇ ਇਹ ਕਿਹਾ ਸੀ ਕਿ ਐਨਰਜੀ ਰਿਬੇਟ ਅਸੀਂ ਲੋਕਾਂ ਨੂੰ ਦੇਣੀ ਹੈ, 100 ਦੇਵਾਂਗੇ ਹਰ ਇੱਕ ਨੂੰ, $100 ਦਿੱਤਾ ਜਾਵੇਗਾ ਜਿਸ ਵਿੱਚ ਇਨਕਮ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਹੈ। ਅਤੇ ਹੁਣ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 8 ਲੱਖ ਲੋਕਾਂ ਤੋਂ ਵੱਧ ਨੇ, 8 ਲੱਖ ਦੇ ਲਾਗੇ ਛਾਗੇ ਲੋਕਾਂ ਨੇ ਇਸ ਫੰਡ ਦੇ ਵਾਸਤੇ ਜਿਹੜਾ ਰਿਬੇਟ ਦੇ ਵਾਸਤੇ ਅਪਲਾਈ ਕਰ ਦਿੱਤਾ। ਸੋ ਸਮਿਥ ਕਹਿ ਰਹੇ ਨੇ ਕਿ ਇਹ ਪਹਿਲੀ ਪੇਮੈਂਟ, ਪਹਿਲਾ ਬੈਚ ਦੀ ਪੇਮੈਂਟ ਜਿਹੜੀ ਹੈ ਉਹ ਅਲਬਰਟਾ ਵਾਸੀਆਂ ਦੇ ਬੈਂਕ ਅਕਾਊਂਟ ਵਿੱਚ ਜਲਦੀ ਆਵੇਗੀ। ਉਹਨਾਂ ਨੇ ਵੀ ਕਿਹਾ ਕਿ ਸਟ੍ਰੀਮਲਾਈਨ ਕਰਨਾ ਚਾਹੇਗਾ, ਪ੍ਰੋਸੈਸ ਨੂੰ ਕਰਾਂਗੇ, ਕਿਉਂਕਿ ਕੁਛ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਔਨਲਾਈਨ ਐਪਲੀਕੇਸ਼ਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ। ਅਤੇ ਇਹ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਅਫੋਰਡੇਬਿਲਟੀ ਪੇਮੈਂਟ ਜਿਹੜੀਆਂ ਨੇ ਇਹ ਜਲਦੀਆਂ ਰਹਿਣਗੀਆਂ, ਜਾਂ ਜਿਹੜਾ ਹੈ ਉਹਨਾਂ ਨੇ ਇਹਦੇ ਬਾਰੇ ਕੁਛ ਨਹੀਂ ਕਿਹਾ, ਉਹਨਾਂ ਨੇ ਬੇਸਿਕਲੀ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਕੀ ਇਹ ਜਿਹੜੀਆਂ ਪੇਮੈਂਟਸ ਇਸ ਤਰ੍ਹਾਂ ਦੀਆਂ ਇਹ ਜਲਦੀਆਂ ਰਹਿਣਗੀਆਂ ਜਾਂ ਸਰਕਾਰ ਜਿਹੜਾ ਹੈ ਪੁਰਾਣਾ ਰਿਲੀਫ ਪ੍ਰੋਗਰਾਮ ਹੈ ਜਦੋਂ ਜਿਹੜੀ ਕੁਛ ਗੈਸ ਦੇ ਟੈਕਸ ਦੇ ਵਿੱਚ ਕਟੌਤੀ ਕੀਤੀ ਜਾਂਦੀ ਸੀ ਜਦੋਂ ਕਿ ਤੇਲ ਦੀਆਂ ਕੀਮਤਾਂ ਉੱਚੀਆਂ ਹੁੰਦੀਆਂ ਸੀ। ਸੋ ਸਰਕਾਰ ਉਹਦੇ ਬਾਰੇ ਜਿਹੜਾ ਉਹ ਸ਼ੋਰ ਨਹੀਂ ਹੈ। ਸੋ ਪੈਨਕੇਕ ਬ੍ਰੇਕਫਾਸਟ ਜਿਹੜਾ ਐਡਮਿੰਟਨ ਦੀ ਅਸੈਂਬਲੀ ਦੇ ਗਰਾਊਂਡ ਦੇ ਵਿੱਚ ਸੀਗਾ, ਉਸ ਮੌਕੇ 'ਤੇ ਇਹ ਜਿਹੜੇ ਕਮੈਂਟਸ ਜਿਹੜੇ ਜੀ ਡੈਨੀਅਲ ਸਮਿਥ ਵੱਲੋਂ ਪਾਸ ਕੀਤੇ ਗਏ ਨੇ। ਇਰਾਨ ਦੇ ਇੱਕ ਸਾਬਕਾ ਡਿਪਟੀ ਇੰਟੀਰੀਅਰ ਮਿਨਿਸਟਰ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਸਾਬਕਾ ਨੇ, ਹਾਈ ਰੈਂਕਿੰਗ ਇਰਾਨੀਅਨ ਰਜੀਮ ਦੇ ਅਫੀਸ਼ੀਅਲ ਜੋ ਕੈਨੇਡਾ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਉਹਨਾਂ ਨੇ ਇੱਕ ਫੈਡਰਲ ਜੱਜ ਅੱਗੇ ਬੇਨਤੀ ਕੀਤੀ ਹੈ ਕਿ ਮੈਨੂੰ ਡਿਪੋਰਟ ਨਾ ਕੀਤਾ ਜਾਵੇ। ਸਈਦ ਸਲਮਾਨ ਸਮਾਨੀ ਜੋ ਕਿ ਇਰਾਨ ਦੇ ਡਿਪਟੀ ਇੰਟੀਰੀਅਰ ਮਿਨਿਸਟਰ ਰਹਿ ਚੁੱਕੇ ਨੇ, ਉਹਨਾਂ ਨੇ ਅਪੀਲ ਦੇ ਵਿੱਚ ਕਲੇਮ ਕੀਤਾ
ਕਿ

ਸਪੈਸ਼ਲ ਕੋਰਟ ਜਿਹੜੀ ਹੈ ਉਹਨਾਂ ਦੇ ਜਿਹੜਾ ਇੱਥੋਂ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਨੂੰ ਰੋਕੇ। ਕੋਰਟ ਐਪਲੀਕੇਸ਼ਨ ਜੋ ਉਹਨਾਂ ਨੇ ਟੋਰਾਂਟੋ ਵਿੱਚ ਫਾਈਲ ਕੀਤੀ ਹੈ, ਸਮਾਨੀ ਨੇ ਕਿਹਾ ਕਿ ਜੂਨ 19 ਨੂੰ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਉਹਨਾਂ ਦੀ ਰਿਕੁਐਸਟ ਜਿਹੜੀ ਹੈ ਉਹ ਡਿਨਾਈ ਕਰ ਦਿੱਤੀ ਹੈ ਕਿ ਉਹਨਾਂ ਨੂੰ ਇਰਾਨ ਵਾਪਸ ਨਾ ਭੇਜਿਆ ਜਾਵੇ। ਅਤੇ ਇਹਦੇ ਵਿੱਚ ਜੋ ਹੁਣ ਉਹਨਾਂ ਨੇ ਜੋ ਕੇਸ ਫਾਈਲ ਕੀਤਾ ਉਸ ਵਿੱਚ 45 ਸਾਲਾਂ ਦੇ ਸਾਬਕਾ ਇਰਾਨੀ ਸਰਕਾਰ ਦੇ ਸਪੋਕਸਪਰਸਨ ਵੀ ਨੇ ਅਤੇ ਉਹਨਾਂ ਨੇ ਇਹ ਕਿਹਾ ਕਿ ਗਲਤ ਤਰੀਕੇ ਨਾਲ ਅਤੇ ਅਨਰੀਜ਼ਨੇਬਲ ਫੈਸਲਾ ਜਿਹੜਾ ਲਿਆ ਗਿਆ ਜਿਸ ਨਾਲ ਇਹ ਸਥਿਤੀ ਆਈ ਹੈ, ਪਰ ਹਾਈ ਪ੍ਰੋਫਾਈਲ ਨੇਚਰ ਹੈ ਕਿਉਂਕਿ ਮੇਰੇ ਕੇਸ ਦਾ, ਅਤੇ ਉਹ ਕਹਿੰਦੇ ਨੇ ਕਿ ਇਸ ਕਰਕੇ ਜਿਹੜਾ ਹੈ ਇਰਾਨ ਦੇ ਵਿੱਚ ਮੈਨੂੰ ਨਾ ਭੇਜਿਆ ਜਾਵੇ। ਸਮਾਨੀ ਜਿਹੜੇ ਕਿ ਤਕਰੀਬਨ 36 ਇਹੋ ਜਿਹੇ ਜਿਹੜੇ ਸੀਨੀਅਰ ਮੈਂਬਰ ਹੈਗੇ ਨੇ ਇਰਾਨ ਦੇ ਰਿਪਰੈਸਿਵ ਰਜ਼ੀਮ ਦੇ ਬਾਰੇ, ਜਿਨ੍ਹਾਂ ਬਾਰੇ ਕੈਨੇਡਾ 'ਚ ਇਹ ਕਿਹਾ ਜਾਂਦਾ ਜੋ ਕੈਨੇਡਾ ਵਿੱਚ ਰਹਿ ਰਹੇ ਨੇ, ਅਤੇ ਫਿਗਰਸ ਰਿਲੀਜ਼ ਕੀਤੀਆਂ ਨੇ ਫੈਡਰਲ ਇਮੀਗ੍ਰੇਸ਼ਨ ਅਫੀਸ਼ਲਸ ਨੇ ਕਿ ਇਹ ਕੈਨੇਡਾ ਵਿੱਚ ਰਹਿੰਦੇ ਪਾਏ ਗਏ ਨੇ। ਅਤੇ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਨੇ ਉਹਨਾਂ ਦੇ 2 ਸਾਲ ਪਹਿਲਾਂ ਜਿਹੜਾ ਸਿਰਫ ਉਹਨਾਂ ਦੀ ਡਿਪੋਰਟੇਸ਼ਨ ਦੇ ਆਰਡਰ ਲਾਏ ਹੋਏ ਨੇ ਜੀ। ਇਰਾਨੀਅਨ ਕੈਨੇਡੀਅਨ ਜਿਹੜੇ ਨੇ ਇਹ ਬਹੁਤ ਵਾਰੀ ਇਹ ਕੰਪਲੇਂਟ ਕਰਦੇ ਨੇ ਕਿ ਰਿਸਕ ਜਿਹੜੇ ਨੇ ਇਰਾਨ ਦੀ ਰਜੀਮ ਦੇ ਵਾਸਤੇ ਕੈਨੇਡਾ ਦੇ ਵਿੱਚ ਸੇਫ ਹੈਵਨ ਹੈ, ਅਤੇ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਅਤੇ ਸਕਰੀਨਿੰਗ ਜਿਹੜੀ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਕੈਨੇਡੀਅਨ ਸਰਕਾਰ ਨੇ ਸਾਰੇ ਸੀਨੀਅਰ ਇਰਾਨੀ ਸਰਕਾਰ ਦੇ ਅਧਿਕਾਰੀਆਂ ਨੂੰ ਕੈਨੇਡਾ ਵਿੱਚ ਵੜਨ ਤੋਂ ਉਹਨਾਂ ਨੂੰ ਬੈਨ ਲਾਇਆ ਹੋਇਆ, ਪਰ ਇਮੀਗ੍ਰੇਸ਼ਨ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕਰਨ ਦੇ ਵਿੱਚ ਕਾਫੀ ਸਟਰਗਲ ਕਰ ਰਹੇ ਨੇ। ਸੋ ਸਸਪੈਕਟਡ ਰਜੀਮ ਮੈਂਬਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈ ਪੋਸੀਬਲ ਡਿਪੋਰਟੇਸ਼ਨ ਲਈ, ਪਰ ਹੁਣ ਤੱਕ 34 ਦੇ ਵਿੱਚੋਂ ਸਿਰਫ 1 ਨੂੰ ਜਿਹੜਾ ਹੈ ਉਹ ਵਾਪਸ ਇਰਾਨ ਨੂੰ ਭੇਜਿਆ ਗਿਆ। ਔਰ ਇਹ ਸਮਾਨੀ ਜਿਹੜਾ ਹੈ ਇੱਕ ਕੈਰੀਅਰ ਪੋਲੀਟੀਸ਼ੀਅਨ ਦੱਸਿਆ ਜਾਂਦਾ ਹੈ ਜੋ ਕਿ ਸਰਕਾਰ ਦੇ ਵਿੱਚ ਕਈ ਪੁਜੀਸ਼ਨਾਂ 'ਤੇ ਰਿਹਾ 2007 ਤੋਂ ਲੈ ਕੇ 2021 ਤੱਕ। ਇਰਾਨੀ ਸਰਕਾਰ 2021 ਵਿੱਚ ਛੱਡਣ ਤੋਂ ਬਾਅਦ ਉਹ ਕੈਨੇਡਾ ਨੂੰ ਆ ਗਿਆ ਵਿਜ਼ਟਰ ਵੀਜ਼ਾ ਜੋ ਉਸ ਨੂੰ ਇਸ਼ੂ ਕੀਤਾ ਗਿਆ ਸੀ ਉਸਦੇ ਉੱਪਰ, ਅਤੇ 2024 ਦੇ ਵਿੱਚ ਜਿਹੜਾ ਉਹਨੂੰ ਰਿਫਿਊਜੀ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ ਕਿ ਇਸ ਨੂੰ ਹੁਣ ਇੰਨੇ ਹਾਈ ਪ੍ਰੋਫਾਈਲ ਵਿਅਕਤੀ ਨੂੰ ਇਰਾਨ ਵਾਪਸ ਭੇਜਿਆ ਜਾਵੇਗਾ। ਅਗਰ ਭੇਜਿਆ ਜਾਵੇਗਾ ਤਾਂ ਉਸਦਾ ਵਾਪਸ ਉੱਥੇ ਕੀ ਬਣੇਗਾ, ਇਹ ਬਹੁਤ ਵੱਡਾ ਸਵਾਲ ਹੈ ਜੀ। ਕਿਸ ਤਰ੍ਹਾਂ ਦੇ ਫਰੋਡ ਹੋ ਜਾਂਦੇ ਨੇ ਵਿਅਕਤੀਆਂ ਦੇ ਨਾਲ ਅਤੇ ਖਾਸ ਤੌਰ 'ਤੇ ਸੀਨੀਅਰਸ ਦੇ ਨਾਲ, ਜ਼ਰਾ ਇਸ 'ਤੇ ਗੌਰ ਕਰ ਲੈਂਦੇ ਹਾਂ। ਓਨਟੇਰੀਓ ਦੇ ਵਿੱਚ ਇੱਕ 86 ਸਾਲਾ ਬਜ਼ੁਰਗ ਔਰਤ ਜੁਡੀ ਸਕੀਨ, ਜਿਸ ਦਾ ਨਾਮ ਹੈ ਸੋਲਟ ਸੇਂਟ ਮੇਰੀ ਓਨਟੇਰੀਓ ਦੀ ਰਹਿਣ ਵਾਲੀ ਹੈ, ਅਤੇ ਇੱਕ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਡੀਪ ਫੇਕ ਵੀਡੀਓ ਉਹਨਾਂ ਨੇ ਦੇਖ ਲਈ, ਅਤੇ ਉਸ ਵੀਡੀਓ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਸੀ ਲੋਕਾਂ ਨੂੰ ਪ੍ਰੋਮਪਟ ਕਰ ਰਹੇ ਨੇ ਕਿ ਕ੍ਰਿਪਟੋ ਇਨਵੈਸਟਮੈਂਟ ਪਲੈਟਫਾਰਮ 'ਤੇ ਤੁਸੀਂ ਜਿਹੜਾ ਹੈ ਉਹ ਇਨਵੈਸਟ ਕਰੋ। ਅਤੇ ਓਨਟੇਰੀਓ ਦੀ ਇਸ 86 ਸਾਲਾ ਔਰਤ ਨੇ ਕ੍ਰਿਪਟੋ ਕਰੰਸੀ ਦੇ ਪਲੈਟਫਾਰਮ 'ਤੇ ਇਸ ਨਕਲੀ ਵੀਡੀਓ ਨੂੰ ਸੁਣ ਕੇ ਜੋ ਇਨਵੈਸਟ ਕਰ ਦਿੱਤਾ, ਅਤੇ ਉਸ ਦੇ ਕਾਰਨ $9 ਲੱਖ ਦਾ ਉਸਨੂੰ ਨੁਕਸਾਨ ਹੋਇਆ, ਕਲੋਜ਼ ਟੂ 1 ਮਿਲੀਅਨ। ਸੋ ਬਹੁਤ ਵੱਡਾ ਨੁਕਸਾਨ ਹੈ। ਸੋ ਲਿੰਕ ਕਲਿੱਕ ਕੀਤਾ ਇਨੀਸ਼ੀਅਲ ਇਨਵੈਸਟਮੈਂਟ ਲਈ, ਅਤੇ ਫਿਰ ਉਸ ਵਿੱਚ ਇੱਕ ਐਡ ਆਈ ਫੇਸਬੁੱਕ ਐਡ ਮਾਰਕ ਕਾਰਨੀ ਦੇ, ਉਸ ਵਿੱਚ ਉਹਨੂੰ ਕਿਹਾ ਕਿ ਜੇ ਮੈਂ $350 ਕੈਨੇਡੀਅਨ ਦੇ ਤੌਰ 'ਤੇ ਇਨਵੈਸਟ ਕਰਾਂਗੇ ਤਾਂ ਇਹ ਉਹਨਾਂ ਦੇ ਬੈਂਕ ਆਫ ਕੈਨੇਡਾ ਦੇ ਉਹਨਾਂ ਦੀ ਜਿਹੜੀ ਬੈਕਿੰਗ ਹੋਵੇਗੀ। ਇਨਵੈਸਟਮੈਂਟ ਤੋਂ ਬਾਅਦ ਕਹਿੰਦੇ ਕਿ ਜਦੋਂ ਮੈਂ ਪਹਿਲੀ ਇਨਵੈਸਟਮੈਂਟ ਕੀਤੀ ਫਿਰ ਫੋਨ ਕਾਲ ਆਈ ਕਿ ਅਤੇ ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਦੁੱਗਣੇ ਤਿੱਗਣੇ ਹੋ ਗਏ ਨੇ। ਸੋ ਉਹ ਕਹਿੰਦੇ ਨੇ ਕਿ $3 ਲੱਖ ਦੀ ਮੋਰਗੇਜ ਲੈ ਕੇ ਆਪਣੇ ਕੌਂਡੋਮੀਨੀਅਮ 'ਤੇ ਹੋਰ ਉਸ ਵਿੱਚ ਕਰ ਦਿੱਤੇ, ਅਤੇ ਫੇਕ ਇਨਵੈਸਟਮੈਂਟ ਅਕਾਊਂਟ ਦੇ ਵਿੱਚ ਜਿਹੜਾ ਮਨੀ ਇਸ ਤਰ੍ਹਾਂ ਸ਼ੋ ਕਰੇ ਉਹਨਾਂ ਦਾ ਕਿ ਜਿਵੇਂ ਉੱਥੇ ਪੈਸੇ ਹੁੰਦੇ ਨੇ, ਪਰ ਹੌਲੀ ਹੌਲੀ ਕਰਕੇ ਉਹਨੂੰ ਇਹ ਪਤਾ ਲੱਗਾ ਕਿ $9 ਲੱਖ ਦਾ ਉਸਨੂੰ ਚੂਨਾ ਲੱਗ ਚੁੱਕਾ ਹੈ। ਸੋ ਸੋਸ਼ਲ ਮੀਡੀਆ ਕੰਪਨੀਜ਼ ਨੂੰ ਜਿਹੜਾ ਹੈ ਇਸ ਲਈ ਜ਼ਿੰਮੇਵਾਰ ਠਹਿਰਾ ਜਾ ਰਿਹਾ ਹੈ। ਕੁਛ ਮੀਡੀਆ ਕੰਸਲਟੈਂਟ ਹੈਗੇ ਨੇ ਅਤੇ AI ਐਕਸਪਰਟ ਹੈਗੇ ਨੇ, ਉਹ ਕਹਿੰਦੇ ਨੇ ਕਿ ਜੇ ਇਹੋ ਜਿਹੀਆਂ ਡੀਪ ਫੇਕ ਵੀਡੀਓ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਕਰਦਾ ਤਾਂ ਉਸਦਾ ਜ਼ਿੰਮੇਵਾਰ ਸੋਸ਼ਲ ਮੀਡੀਆ ਕੰਪਨੀ ਨੂੰ ਠਹਿਰਾਇਆ ਜਾਣਾ ਚਾਹੀਦਾ। ਸੋ ਇਹ ਨਹੀਂ ਪਤਾ ਕਿ ਇਹ ਹੁਣ ਠਹਿਰਾਇਆ ਜਾਵੇਗਾ ਜਾਂ ਨਹੀਂ, ਲੇਕਿਨ ਇਸ ਤੋਂ ਪਹਿਲਾਂ ਵੀ ਇਹ ਘਟਨਾਵਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਕਿ ਕ੍ਰਿਪਟੋ ਕਰੰਸੀ ਦੇ ਫਰੋਡ ਦੇ ਵਿੱਚ ਫਸ ਕੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ 2 ਕੈਨੇਡੀਅਨਾਂ ਨੇ ਤਕਰੀਬਨ $23 ਲੱਖ ਜਿਹੜਾ ਨੁਕਸਾਨ ਕਰਵਾ ਲਿਆ ਸੀ, 2.3

3 million. ਅਤੇ ਕਈ ਇਨਵੈਸਟਰ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਦੀਆਂ ਸੇਵਿੰਗ ਜਿਹੜੀਆਂ ਨੇ ਅਸੀਂ ਇਸ ਦੇ ਵਿੱਚ ਨੁਕਸਾਨ ਕਰਵਾ ਲਿਆ, ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਨਰੇਟਡ ਵੀਡੀਓਜ਼ ਜਿਹੜੀਆਂ ਨੇ ਉਹਨਾਂ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਔਰ ਮਾਰਕਮ ਓਨਟੇਰੀਓ ਦੇ ਵਿੱਚ ਇਹ ਪਹਿਲਾਂ ਹੋਈ ਸੀ ਕਿ ਇੱਕ ਔਰਤ ਉਹ ਉਸਦਾ 1.5 million ਜਿਹੜਾ ਕ੍ਰਿਪਟੋ ਕਰੰਸੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ। ਅਤੇ ਫਿਰ ਉਸ ਤੋਂ ਪਹਿਲਾਂ ਵੀ ਇੱਕ ਵੀਡੀਓ ਜ ਕਹਿੰਦੇ ਕਿ ਉਸਨੇ ਇੱਕ ਐਲੋਨ ਮਸਕ ਦੀ ਵੀਡੀਓ ਦੇਖੀ ਸੀ ਜਿਸ ਵਿੱਚ ਉਹ ਜਿਹੜਾ ਇਸ ਤਰ੍ਹਾਂ ਇੰਸਟਰਕਸ਼ਨ ਦੇ ਰਿਹਾ ਸੀ, ਪਰ ਉਹ ਇਸ ਚੱਕਰ ਵਿੱਚ ਫਸ ਗਿਆ। ਸੋ ਇਹ ਹੋ ਜਾਂਦਾ ਹੈ ਜੀ, ਅਤੇ ਥੋੜ੍ਹੇ ਬਹੁਤੇ ਪੈਸੇ ਲਾਉਣ ਲਈ ਪਹਿਲਾਂ ਕਿਹਾ ਜਾਂਦਾ, ਫਿਰ ਇੱਕ ਫੇਕ ਅਕਾਊਂਟ ਵਿਖਾਏ ਜਾਂਦੇ ਨੇ ਬਜ਼ੁਰਗਾਂ ਨੂੰ, ਨਹੀਂ ਪਤਾ ਲੱਗਦਾ ਕਈ ਵਾਰੀ, ਅਤੇ ਉੱਥੇ ਉਹਨਾਂ ਦੇ ਉਹਨਾਂ ਨੂੰ ਲੱਗਦਾ ਕਿ ਪੈਸੇ ਸਾਡੇ ਵੱਧ ਰਹੇ ਨੇ, ਬਹੁਤ ਜ਼ਿਆਦਾ ਵੱਧ ਰਹੇ ਨੇ, ਅਤੇ ਸਾਡੇ ਅਕਾਊਂਟ ਦੇ ਵਿੱਚ ਸਾਡੇ ਹੋਰ ਪੈਸੇ ਆ ਰਹੇ ਨੇ। ਐਕਚੁਲੀ ਜਿਹੜਾ ਹੈ ਉਹ ਜ਼ਿਆਦਾ ਨੁਕਸਾਨ ਹੋ ਜਾਂਦਾ ਫਿਰ। ਸੋ ਇਸ ਚੀਜ਼ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਜੀ। ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਜੀ। ਬਹੁਤ ਚਰਚਿਤ ਗੋਡੀ ਹੋਵ ਇੰਟਰਨੈਸ਼ਨਲ ਬ੍ਰਿਜ ਦੇ ਬਾਰੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਬਿਆਨ ਦਿੱਤਾ ਕਿ ਇਹ ਬ੍ਰਿਜ 27 ਜੁਲਾਈ ਨੂੰ ਕਈ ਮਹੀਨਿਆਂ ਦੇ ਡਿਲੇਅ ਤੋਂ ਬਾਅਦ ਖੁੱਲ੍ਹ ਰਿਹਾ, ਪਰ ਜੋ ਇਸ ਤੋਂ ਪੈਸੇ ਇਕੱਤਰ ਕੀਤੇ ਜਾਣਗੇ, ਜੋ ਟੋਲ ਲਏ ਜਾਣਗੇ, ਕਲੈਕਟ ਕੀਤੇ ਜਾਣਗੇ, ਉਹ ਓਨੀ ਦੇਰ ਤੱਕ ਸ਼ੇਅਰ ਨਹੀਂ ਕੀਤੇ ਜਾਣਗੇ ਜਿੰਨੀ ਦੇਰ ਤੱਕ ਇਸ ਦਾ ਕਰਜ਼ਾ ਵਾਪਸ ਨਹੀਂ ਮੁੜ ਜਾਂਦਾ। ਕੈਨੇਡਾ ਵਾਲਿਆਂ ਨੇ ਇਸ ਦਾ 6.4 billion ਕੋਸਟ ਕੰਸਟਰਕਸ਼ਨ ਡਿਵੈਲਪਮੈਂਟ ਜਿਹੜੀ ਬ੍ਰਿਜ ਦੀ ਹੈ ਜੀ ਉਹਦੇ ਲਈ ਪੇ ਕੀਤਾ, ਅਤੇ ਡਰਾਈਵਰ ਜਿਹੜੇ ਨੇ ਜੇ ਇੱਥੋਂ ਲੰਘਦੇ ਨੇ ਤਾਂ ਉਹਨਾਂ ਨੂੰ ਓਰੀਜਨਲ ਐਗਰੀਮੈਂਟ ਦੀਆਂ ਸ਼ਰਤਾਂ ਦੇ ਤਹਿਤ ਟੋਲ ਦੇਣਾ ਪਵੇਗਾ। ਅਤੇ ਕੈਨੇਡਾ ਨੂੰ ਰਿਸੀਵ ਜਿਹੜਾ ਸਾਰਾ ਰੈਵਨਿਊ ਜਿਹੜਾ ਉਹਦਾ ਕਵਰ ਜਿਹੜੀ ਕੋਸਟ ਕਵਰ ਕਰਨ ਲਈ ਉਹ ਮਿਲਣਾ ਚਾਹੀਦਾ ਡੀਲ ਦੇ ਮੁਤਾਬਕ। ਇਸ ਨਵੀਂ ਡੀਲ ਦੇ ਮੁਤਾਬਕ ਜਿਹੜਾ ਹੈ ਜਿਸ ਵਿੱਚ ਅੱਧੀ ਮਨੀ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਨੂੰ ਜਾਵੇਗੀ ਟੋਲ ਰੈਵਨਿਊ ਦੀ, ਲੇਕਿਨ ਇਸ ਵੇਲੇ ਪ੍ਰਾਈਮ ਮਿਨਿਸਟਰ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਨੂੰ ਸਪਲਿਟ ਨਹੀਂ ਕਰਾਂਗੇ। ਇਹ ਐਗਰੀਮੈਂਟ 15 ਸਾਲਾਂ ਦਾ ਹੈ ਟੂ ਸਪਲਿਟ ਨੈੱਟ ਰੈਵਨਿਊਜ਼, ਅਤੇ ਟੋਲ ਰੈਵਨਿਊ ਜਿਹੜਾ ਹੈ ਉਹ ਨਹੀਂ ਹੋਵੇਗਾ ਜਿੰਨੀ ਦੇਰ ਤੱਕ ਉਹਨੂੰ ਸ਼ੇਅਰ ਨਹੀਂ ਕਰਾਂਗੇ, ਜਿੰਨੀ ਦੇਰ ਤੱਕ ਇਹਦਾ ਕਰਜ਼ਾ ਸਾਰਾ ਵਾਪਸ ਨਹੀਂ ਹੋ ਜਾਂਦਾ ਜਿੰਨਾ ਅਸੀਂ ਖਰਚਾ ਕੀਤਾ। ਸੋ ਇਹਦੇ ਨਾਲ ਥੋੜ੍ਹਾ ਜਿਹਾ ਹੁਣ ਪਿਛਲੇ ਮਹੀਨੇ ਇੱਕ ਸਕੇਜੂਅਲਡ ਰਿਬਨ ਕਟਿੰਗ ਸੈਰਾਮਨੀ ਜਿਹੜੀ ਹੈ ਕੈਂਸਲ ਕਰ ਦਿੱਤੀ ਗਈ ਸੀ, ਕੋਈ ਤਕਨੀਕੀ ਕਾਰਨ ਦੱਸੇ ਗਏ ਸੀ ਯੂਨਾਈਟਿਡ ਸਟੇਟਸ ਦੇ ਨਾਲ। ਟਰੰਪ ਜਿਹੜੇ ਆ ਉਹ US ਓਨਰਸ਼ਿਪ ਹੈ ਬ੍ਰਿਜ ਦੀ, ਉਹਦੇ ਵੱਲ ਨੂੰ ਜ਼ੋਰ ਲਾ ਰਹੇ ਨੇ, ਅਤੇ ਪਰ ਇਸ ਬ੍ਰਿਜ ਨੂੰ, ਇਸ ਪੁਲ ਨੂੰ ਪੂਰਨ ਤੌਰ 'ਤੇ ਕੈਨੇਡਾ ਦੁਆਰਾ ਹੀ ਫਾਈਨਾਂਸ ਕੀਤਾ ਗਿਆ ਅਤੇ ਉਸਾਰਿਆ ਗਿਆ। ਸੋ ਇਸ ਦੇ ਵਿੱਚੋਂ ਵੀ ਹਿੱਸਾ ਜਨਾਬ ਮੰਗ ਰਹੇ ਨੇ, ਅਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਹੁਣ ਜੋ ਗੱਲ ਕਲੀਅਰ ਕੀਤੀ ਹੈ, ਇਸ ਦੇ ਨਾਲ ਜਿਹੜਾ ਹੈ ਰੌਲਾ ਰੱਪਾ ਥੋੜ੍ਹਾ ਜਿਹਾ ਹੋਰ ਬਦਲਣ ਦੀ ਸੰਭਾਵਨਾ, ਅਤੇ ਦੇਖਣਾ ਹੋਵੇਗਾ ਕਿ ਇਸ ਦਾ ਕੀ ਜਵਾਬ ਜਿਹੜਾ ਹੈ ਜੀ ਉਹ ਅਮਰੀਕਾ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਅਤੇ ਇਹ ਜਿਹੜਾ ਓਰੀਜਨਲ ਐਗਰੀਮੈਂਟ ਜੋ 2012 ਵਿੱਚ ਸਾਈਨ ਹੋਇਆ ਸੀ, ਕੈਨੇਡੀਅਨ ਰਨ ਵਿੰਡਸਰ ਡਿਟਰੋਇਟ ਬ੍ਰਿਜ ਅਥਾਰਟੀ ਜਿਹੜੀ ਹੈ ਜਿਹਨੂੰ ਕਰੋਸਿੰਗ ਅਥਾਰਟੀ ਕਿਹਾ ਜਾਂਦਾ ਹੈ, ਉਸ ਨੂੰ US ਜਾਂ ਮਿਸ਼ੀਗਨ ਸਾਈਡ 'ਤੇ ਇਸ ਤੋਂ ਟੋਲ ਇਕੱਤਰ ਕਰਨ ਦੀ ਜਿਹੜੀ ਹੈ ਉਹ ਸਹਿਮਤੀ ਦਿੱਤੀ ਗਈ ਸੀ, ਅਤੇ ਇਸ ਵੇਲੇ ਕੈਨੇਡਾ ਵਾਲਿਆਂ ਨੇ ਇਸ 'ਤੇ ਆਪਣਾ ਹੱਕ ਜਿਹੜਾ ਹੈ ਪੂਰਨ ਤੌਰ 'ਤੇ ਜਤਾਇਆ ਹੈ ਜੀ। ਉੱਧਰ ਅਮਰੀਕਾ ਵਾਲਿਆਂ ਨੇ, ਖਾਸ ਤੌਰ 'ਤੇ ਰਿਪਬਲਿਕਨ ਮੈਂਬਰ ਜਿਹੜੇ ਨੇ US ਕਾਂਗਰਸ ਦੇ, ਉਹਨਾਂ ਨੇ ਕੈਨੇਡਾ ਦੀ ਨਿਖੇਧੀ ਕੀਤੀ ਹੈ ਸੂਬਾਈ ਸਰਕਾਰਾਂ ਦੀ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਦੀ ਕਿ ਉਹਨਾਂ ਦੁਆਰਾ ਜਿਹੜੀਆਂ ਕੋਸ਼ਿਸ਼ਾਂ ਸਹੀ ਤਰੀਕੇ ਨਾਲ ਨਹੀਂ ਕੀਤੀਆਂ ਜਾ ਰਹੀਆਂ ਜਿਸ ਨਾਲ ਜੰਗਲੀ ਅੱਗਾਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਨੇ, ਅਤੇ ਏਅਰ ਕੁਆਲਿਟੀ ਨੌਰਥ ਈਸਟਨ USA ਦੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਵਿਗੜ ਗਈ ਹੈ। ਇਕੱਲੇ ਓਨਟੇਰੀਓ ਵਿੱਚ ਨਹੀਂ, ਅਮਰੀਕਾ ਦੇ ਬਹੁਤ ਸ਼ਹਿਰਾਂ ਦੇ ਵਿੱਚ ਵੀ ਏਅਰ ਕੁਆਲਿਟੀ ਕੈਨੇਡੀਅਨ ਜੰਗਲਾਂ ਦੀ ਅੱਗ ਦੇ ਧੂੰਏ ਨਾਲ ਵਿਗੜ ਗਈ ਹੈ। ਕ੍ਰਿਟਿਸਿਜ਼ਮ ਇੱਕ ਬਹੁਤ ਤਿੱਖੀ ਚਿੱਠੀ ਲਿਖੀ ਗਈ ਹੈ ਮਿਸ਼ੀਗਨ ਮੈਂਬਰ ਜਿਹੜੇ ਹੈਗੇ ਨੇ US ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ, ਜਿਸ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਲਿਖਿਆ। ਉਹਨਾਂ ਨੇ ਕਿਹਾ ਕਿ ਕੈਨੇਡਾ ਵਾਲੇ ਫੋਰੈਸਟ ਮੇਨਟੇਨੈਂਸ ਜਿਹੜੀ ਆ ਉਹਦੇ ਲਈ ਕੰਮ ਨਹੀਂ ਕਰਦੇ ਜਿਹਦੇ ਨਾਲ ਜੰਗਲੀ ਅੱਗਾਂ ਘੱਟ ਲੱਗਣ, ਅਤੇ ਇਹ ਵਾਰਨਿੰਗ ਕੀਤੀ ਹੈ ਕਿ ਜੇ ਤੁਸੀਂ ਇਸ 'ਤੇ ਕੰਮ ਨਹੀਂ ਕੀਤਾ ਤਾਂ ਅਸੀਂ ਫਿਰ ਹੋਰ ਪਾਸੇ ਧਿਆਨ ਕਰਾਂਗੇ। ਸੋ ਧਮਕੀ 'ਤੇ ਧਮਕੀ ਇਕੱਲੇ ਡੋਨਲਡ ਟਰੰਪ ਨਹੀਂ, ਹੋਰਨਾਂ ਲੋਕਾਂ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ। ਉਹ ਕਹਿੰਦੇ ਨੇ ਕਿ ਸਾਡੇ ਹਸਪਤਾਲਾਂ ਦੇ ਵਿੱਚ ਬੱਚਿਆਂ ਦਾ ਇਲਾਜ ਹੋ ਰਿਹਾ, ਬੱਚਿਆਂ ਦੇ ਪੇਸ਼ੈਂਟਸ ਦੇ ਜਿਹੜੇ ਨੇ

ਡਾਇਲਿਸਿਸ ਹੋ ਰਹੇ ਨੇ ਅਤੇ ਜਿਹੜਾ ਧੂੰਆਂ ਜਿਹੜਾ ਸਾਡੇ ਮੁਲਕ ਦੇ ਵਿੱਚੋਂ ਪੈਦਾ ਨਹੀਂ ਹੋਇਆ ਹੋਰ ਕਿਸੇ ਦੇ ਵਿੱਚੋਂ ਆ ਕੇ ਸਾਡੀਆਂ ਸਿਹਤਾਂ ਖਰਾਬ ਕਰ ਰਿਹਾ। ਵਾਈਲਡ ਫਾਇਰ ਚੈਲੇਂਜਸ ਜਿਹੜੇ ਨੇ ਜੀ ਉਹ ਇਹਦੇ ਬਾਰੇ ਇੱਕ ਕੰਟਰਾਸਟਿੰਗ ਗੱਲ ਇਹ ਹੈ ਕਿ ਯੂ ਐਸ ਅੰਬੈਸਡਰ ਜਿਹੜੇ ਨੇ ਉਹ ਹਾਲਾਂਕਿ ਤਿੱਖੇ ਬਿਆਨਾਂ ਲਈ ਕੈਨੇਡਾ ਦੇ ਖਿਲਾਫ਼ ਜਾਣੇ ਜਾਂਦੇ ਨੇ, ਪੀਟ ਹੋਕੈਸਟਰਾ, ਉਹਨਾਂ ਨੇ ਕੈਨੇਡਾ ਦੀ ਵਾਈਲਡ ਫਾਇਰ ਸਿਚੁਏਸ਼ਨ ਨੂੰ ਕਿਹਾ ਕਿ ਇਹ ਜਿਹੜਾ ਵਾਈਲਡ ਫਾਇਰ ਚੈਲੇਂਜ ਆ ਇਹਦੀ ਕੋਈ ਬਾਉਂਡਰੀ ਨਹੀਂ ਹੁੰਦੀ ਅਤੇ ਨਾ ਧੂੰਏ ਨੇ ਕੋਈ ਦੇਖਣਾ ਹੈ ਕਿ ਯੂ ਐਸ ਏ ਹੈ ਕਿ ਕੀ ਹੈ, ਇਹ ਜਿਹੜਾ ਕੰਮ ਹੋਣਾ ਉਹ ਹੋ ਜਾਣਾ। ਸੋ ਕੈਨੇਡਾ ਵਾਲਿਆਂ ਦੇ ਖਿਲਾਫ਼ ਜਿਹੜੇ ਰਿਪਬਲਿਕਨ ਜਿਹੜੇ ਮੈਂਬਰ ਨੇ ਜੋ ਉਹਨਾਂ ਨੇ ਤਿੱਖੀ ਚਿੱਠੀ ਜੋ ਲਿਖੀ ਹੈ ਕਿ ਕੈਨੇਡਾ ਵਾਲੇ ਇਸਦਾ ਕੋਈ ਜਵਾਬ ਦੇਣਗੇ ਇਹ ਅਜੇ ਤੱਕ ਪਤਾ ਨਹੀਂ ਹੈ ਜੀ। ਇੱਕ ਖਬਰ ਅਸੀਂ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਤੋਂ ਸਾਂਝੀ ਕਰਦੇ ਹਾਂ। ਇੱਥੋਂ ਖਬਰਾਂ ਅਸੀਂ ਅਬੋਲਾ ਵਾਇਰਸ ਨੂੰ ਲੈ ਕੇ ਆਪ ਜੀ ਨਾਲ ਕਈ ਸਾਂਝੀਆਂ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ, ਲੇਕਿਨ ਇੱਥੇ ਕਹਿੰਦੇ ਜੰਗਲਾਂ ਦੇ ਵਿੱਚੋਂ ਬਾਂਦਰਾਂ ਦੀ ਇੱਕ ਨਵੀਂ ਪ੍ਰਜਾਤੀ ਲੱਭੀ ਹੈ ਜਿਸ ਦੇ ਸੰਤਰੀ ਰੰਗ ਦੇ ਬੁੱਲ ਨੇ ਅਤੇ ਇਹ ਮੌਂਕੀ ਜਿਹੜਾ ਪਿੰਕਿਸ਼ ਔਰੇਂਜ ਲਿਪਸ ਹੈਗੇ ਨੇ ਅਤੇ ਬਲੈਕ ਉਸਦਾ ਫੇਸ ਹੈ। ਇਹ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਦੇ ਜੰਗਲਾਂ ਦੇ ਵਿੱਚ ਪਾਇਆ ਗਿਆ। ਬਲੈਕ ਫਰ ਹੈ ਇਸਦੀ, ਇਸ 'ਤੇ ਇਸ ਨੂੰ ਜਿਹੜਾ ਫੋਟੋਗ੍ਰਾਫ ਕੀਤਾ ਗਿਆ ਅਤੇ ਹਾਈ ਟ੍ਰੀ ਦੀ ਕੈਨਪੀ ਦੇ ਵਿੱਚ ਲੁਕਿਆ ਹੋਇਆ ਸੀ ਅਤੇ ਸੰਘਣੇ ਟ੍ਰੋਪੀਕਲ ਫੋਰੈਸਟ ਜਿਹੜੇ ਨੇ ਉਹਨਾਂ ਦੇ ਨੈਸ਼ਨਲ ਪਾਰਕ ਦੇ ਵਿੱਚ ਕੰਜ਼ਰਵੇਸ਼ਨਿਸਟ ਜੋ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਇਸ ਇੱਕ ਅਨਯੂਜੁਅਲ ਲੁਕਿੰਗ ਐਨੀਮਲ ਜਿਹੜਾ ਸੀਗਾ ਜੀ 2008 ਦੇ ਵਿੱਚ ਸ਼ਾਇਦ ਅਸੀਂ ਦੇਖਿਆ ਸੀ ਅਤੇ ਉਹਨਾਂ ਨੂੰ ਕੋਈ ਮਾੜੀ ਜਿਹੀ ਫੋਟੋ ਇਸ ਦੀ ਲੱਭੀ ਸੀ, ਲੇਕਿਨ ਜਿਹੜਾ ਹੈ ਇਸ ਵਾਰੀ ਬਿਲਕੁਲ ਫੋਟੋਆਂ ਕਲੀਅਰ ਨੇ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਪੰਜਵਾਂ ਅਫਰੀਕਨ ਮੌਂਕੀ ਸਪੀਸੀਜ਼ ਹੈ ਜਿਹੜੇ ਪਿਛਲੇ 75 ਸਾਲਾਂ ਦੇ ਵਿੱਚ ਲੱਭੀ ਹੈ, ਇੱਕ ਨਵੀਂ ਸਪੀਸੀ ਹੈ। ਅਤੇ ਇਸ ਦੀਆਂ ਫੋਟੋਆਂ ਆਉਂਦੇ ਸਾਰ ਹੀ ਬਹੁਤ ਸਾਰੇ ਜਿਹੜੇ ਨੇ ਯੂਨੀਵਰਸਿਟੀਆਂ ਦੇ ਕੋਈ ਖੋਜ ਕਰਤਾ ਕੰਜ਼ਰਵੇਸ਼ਨਿਸਟ ਇਹ ਸਾਰੇ ਜਿਹੜੇ ਨੇ ਉੱਧਰ ਨੂੰ ਹੋ ਗਏ ਨੇ ਅਤੇ ਇਹਨਾਂ ਨੂੰ ਸੀਕ੍ਰੇਟਿਵ ਸਪੀਸੀਜ਼ ਦਾ ਨਾਮ ਦਿੱਤਾ ਹੈ ਅਤੇ ਇਹ ਕਿਹਾ ਗਿਆ ਕਿ ਇਹ ਸਾਡੇ ਲਈ ਬਹੁਤ ਖੋਜ ਦਾ ਵਿਸ਼ਾ ਹੈ। ਰਿਸਰਚ ਟੀਮਸ ਜਿਹੜੀਆਂ ਨੇ ਉਹਨਾਂ ਨੇ ਆਪਣਾ ਨਾਮ ਲਤੀਨੀ ਭਾਸ਼ਾ ਦੇ ਵਿੱਚ ਦੇਣ ਦਾ ਇਸ ਨੂੰ ਫੈਸਲਾ ਵੀ ਕੀਤਾ। ਸੋ ਇੱਕ ਵੱਡਾ ਗਰੁੱਪ ਜਿਹੜਾ ਹੈ ਇੱਕ ਮੰਕੀਜ਼ ਦਾ ਉਸ ਦੇ ਨਾਲ ਇਸ ਨੂੰ ਸੰਬੰਧਿਤ ਦੇਖਿਆ ਜਾ ਰਿਹਾ। ਸੋ ਨਵੀਂ ਨਵੀਂ ਚੀਜ਼ਾਂ ਦੁਨੀਆ ਦੇ ਵਿੱਚ ਜਿਹੜੀਆਂ ਨੇ ਜੀ ਉਹ ਰੋਜ਼ ਮਿਲ ਰਹੀਆਂ ਨੇ ਜੀ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਹੋਈਆਂ। ਭੁੱਲੋ ਚੁੱਕਾ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।